0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਅਹੂਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
7: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ

ਇਹਨਾਂ ਦੇ ਵਿੱਚ ਪਾਣੀ ਦੀ ਪੂਰਤੀ ਹੋਵੇਗੀ ਘਾਹ ਵਗੈਰਾ ਨੂੰ ਤੇ ਹੋਰਨਾਂ ਚੀਜ਼ਾਂ ਨੂੰ ਤੇ ਟ੍ਰੀਜ਼ ਨੂੰ। ਸੋ ਇਹ ਮੌਸਮ ਦੀ ਜਾਣਕਾਰੀ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਵੀ ਖਬਰਾਂ ਜਿਹੜੀਆਂ ਨੇ ਬਹੁਤ ਸਾਰੀਆਂ ਪੇਸ਼ ਕਰਨੀਆਂ ਨੇ। ਸਿਆਸਤ ਗਰਮਾਈ ਹੋਈ ਹੈ ਇਸ ਵੇਲੇ ਅਲਬਰਟਾ ਦੇ ਵਿੱਚ, ਇਹਦੇ ਤੇ ਵੀ ਚਰਚਾ ਕਰਾਂਗੇ ਤੇ ਹੋਰ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਉਹਦੇ ਬਾਰੇ ਮੈਂ ਸ਼ਾਰਟ ਦੇ ਵਿੱਚ ਪਹਿਲਾਂ ਜਾਣਕਾਰੀ ਉਹ ਪ੍ਰੋਗਰਾਮਾਂ ਦੀ ਦੇਲਵਾਂ ਜਿਹੜੇ ਅੱਜ ਦੇ ਬਾਕੀ ਦਿਨ ਦੇ ਹੋਣਗੇ ਉਹਨਾਂ ਬਾਰੇ ਕਿ 6 ਵਜੇ ਵਾਲੇ ਹਿੱਸੇ ਦੇ ਵਿੱਚ ਜੋ 5 ਤੋਂ 6 ਵਜੇ ਵਾਲਾ ਹਿੱਸਾ ਹੋਵੇਗਾ ਉਸ ਵਿੱਚ ਇੱਕ ਪੰਜਾਬ ਦੇ ਕੁਛ ਮੁੱਦਿਆਂ ਦਾ ਲੇਖਾ ਜੋਖਾ ਜਿਹੜਾ ਹੈ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਕਰਾਂਗੇ ਤੇ ਰਾਤ 8 ਵਜੇ ਭਗਵੰਤ ਮਾਨ ਹੋਰਾਂ ਨਾਲ ਇੱਕ ਮੀਡੀਆ ਦੁਆਰਾ ਕੀਤੀ ਗਈ ਇੰਟਰਵਿਊ ਪੇਸ਼ ਕੀਤੀ ਜਾਵੇਗੀ। ਇਹ ਸਾਡੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਤੇ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਵੀ ਪੁੱਛਾਂਗੇ। ਸਵਾਲ ਦਾ ਸਹੀ ਜਵਾਬ ਦੇਣ ਵਾਲੇ ਸਰੋਤਿਆਂ ਨੂੰ ਗਿਫਟ ਕਾਰਡ ਵੀ ਦਿੱਤੇ ਜਾਣਗੇ ਸਾਡੇ ਸਪੌਂਸਰਾਂ ਵੱਲੋਂ। ਸਵਾਲ ਬਾਅਦ ਵਿੱਚ ਸਾਂਝਾ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਖਬਰਾਂ ਦੀ ਮੁੱਢਲੀ ਰੂਪ ਰੇਖਾ ਆਪ ਜੀ ਨਾਲ ਸਾਂਝੀ ਕਰੀਏ। ਕੱਲ ਈਦ ਗੁਜ਼ਰ ਕੇ ਗਈ ਹੈ ਜੀ ਤੇ ਈਦ ਦੇ ਇਸ ਪਾਕ ਮੌਕੇ ਤੇ ਸਾਰੇ ਸੁਣਨ ਵਾਲਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਵੱਲੋਂ ਸਾਡੇ ਅਦਾਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਇਸ ਦੇ ਨਾਲ ਹੀ ਜਿਹੜੀਆਂ ਖਬਰਾਂ ਨੇ ਮੌਸਮ ਦੀ ਅਸੀਂ ਗੱਲ ਕੀਤੀ ਹੈ, ਲੇਕਿਨ ਕੈਨੇਡਾ ਦੇ ਵਿੱਚ ਜੰਗਲੀ ਅੱਗਾਂ ਦੇ ਵਾਸਤੇ ਕੀ ਤਿਆਰੀ ਕੀਤੀ ਜਾ ਰਹੀ ਹੈ ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਸੀ ਤੇ ਇੱਕ ਅਜਿਹਾ ਸੂਬਾ ਹੈ ਜਿੱਥੇ ਇਸ ਵਾਰੀ ਬਹੁਤ ਜ਼ਿਆਦਾ ਜੰਗਲੀ ਅੱਗਾਂ ਲੱਗਣ ਦਾ ਖਤਰਾ ਹੈ, ਉਹ ਕਿਹੜਾ ਉਹਦੇ ਬਾਰੇ ਗੱਲਬਾਤ ਕਰਾਂਗੇ। ਲੇਕਿਨ ਇਸ ਤੋਂ ਵੀ ਪਹਿਲਾਂ, ਬਾਕੀ ਦੀਆਂ ਖਬਰਾਂ ਤੋਂ ਪਹਿਲਾਂ ਅਸੀਂ ਉਸ ਖਬਰ ਤੇ ਵਿਸਥਾਰ ਨਾਲ ਚਰਚਾ ਕਰਾਂਗੇ ਜਿਸਨੇ ਪੂਰੀ ਦੁਨੀਆਂ ਦੇ ਵਿੱਚ ਤੇਲ ਦੀਆਂ ਕੀਮਤਾਂ ਨੂੰ ਅੱਗ ਲਾਈ ਹੈ। ਹਜ਼ਾਰਾਂ ਇਨਸਾਨੀ ਜਾਨਾਂ ਜਾ ਚੁੱਕੀਆਂ ਨੇ ਮਿਡਲ ਈਸਟ ਕਨਫਲਿਕਟ। ਕੀ USA ਤੇ ਇਰਾਨ ਵਾਲੇ ਸ਼ਾਂਤੀ ਵੱਲ ਨੂੰ ਵੱਧ ਰਹੇ ਨੇ ਜਾਂ ਦੁਬਾਰਾ ਲੜਾਈ ਵੱਲ ਨੂੰ ਕਦਮ ਖਿੱਚੇ ਜਾ ਰਹੇ ਨੇ? ਇਸ ਦਾ ਅਸਰ ਪੂਰੀ ਦੁਨੀਆਂ ਤੇ ਹੋਇਆ, ਲੇਕਿਨ USA ਦੇ ਵਿੱਚ ਇਨਫਲੇਸ਼ਨ, ਮਹਿੰਗਾਈ ਦੀ ਦਰ ਬਹੁਤ ਜ਼ਿਆਦਾ ਵੱਧ ਗਈ ਹੈ। ਮਹਿੰਗਾਈ USA ਦੇ ਵਿੱਚ ਅਸਮਾਨ ਛੋ ਰਹੀ ਹੈ, ਇਹਦੇ ਬਾਰੇ ਗੱਲ ਕਰਾਂਗੇ। ਇੱਧਰ ਅਲਬਰਟਾ ਸੂਬੇ ਦੇ ਵਿੱਚ ਡੈਨੀਅਲ ਸਮਿਥ ਤੇ ਉਹਨਾਂ ਦੀ ਪਾਰਟੀ ਦੇ ਅੰਦਰ ਜੋ ਸੈਪਰੇਟੇਸ਼ਨ ਨੂੰ ਲੈ ਕੇ ਆਪਸੀ ਵਿਚਾਰ ਨਹੀਂ ਰਲ ਰਹੇ, ਇਸ ਮਾਮਲੇ ਤੇ ਕੁਛ ਲੋਕ ਜਿਹੜੇ ਆਵਣ ਸਾਹਮਣੇ ਆਏ ਨੇ ਤੇ ਡੈਨੀਅਲ ਸਮਿਥ ਕੀ ਕਹਿ ਰਹੇ ਨੇ ਇਹਦੇ ਬਾਰੇ ਗੱਲ ਕਰਾਂਗੇ। ਤੇ ਅਲਬਰਟਾ ਦੇ ਵਿੱਚ ਕੈਬਨਿਟ ਵੱਲੋਂ 19 ਅਕਤੂਬਰ ਨੂੰ ਕਰਵਾਏ ਜਾਣ ਵਾਲੇ ਸੈਪਰੇਸ਼ਨ ਕੁਐਸਚਨ ਦੀ ਫਾਈਨਲ ਵਰਡਿੰਗ, ਉਸ ਦੇ ਆਖਰੀ ਲਫ਼ਜ਼ ਤਿਆਰ ਕੀਤੇ ਜਾ ਰਹੇ ਨੇ। ਇੱਕ ਮਜ਼ਬੂਤ ਕੈਨੇਡਾ ਅਮਰੀਕਾ ਨੂੰ ਦੁਬਾਰਾ ਗ੍ਰੇਟ ਬਣਾ ਦੇਵੇਗਾ। ਆਪ ਜੀ ਨੂੰ ਮੈਗਾ ਦਾ ਤਾਂ ਪਤਾ ਹੋਵੇਗਾ, MAGA ਮੇਕ ਅਮਰੀਕਾ ਗ੍ਰੇਟ ਅਗੇਨ ਜੋ ਸਲੋਗਨ ਦਿੱਤਾ ਸੀ ਡੋਨਲਡ ਟਰੰਪ ਨੇ। ਤੇ ਕਾਰਨੀ ਸਾਹਿਬ ਇਹ ਕਹਿੰਦੇ ਨੇ ਕਿ ਅਗਰ ਕੈਨੇਡਾ ਮਜ਼ਬੂਤ ਹੋਵੇਗਾ ਤੇ ਅਮਰੀਕਾ ਵੀ ਉਸਦੇ ਨਾਲ ਗ੍ਰੇਟ ਬਣੇਗਾ। ਇਹ ਗੱਲ ਉਹਨਾਂ ਨੇ ਕਿੱਥੇ ਕਹੀ ਤੇ ਇਸ ਵੇਲੇ ਉਹਨਾਂ ਦੀ ਇਹ ਗੱਲ ਕਰਨ ਦਾ ਕੀ ਅਸਰ ਹੋਵੇਗਾ? ਕੈਨੇਡਾ ਦੇ ਵਿੱਚ ਹਾਲਾਤ ਜਿਹੜੇ ਨੇ ਆਰਥਿਕ, ਉਹਨਾਂ ਪ੍ਰਤੀ ਬੈਂਕ ਆਫ ਕੈਨੇਡਾ ਨੇ ਇਹ ਕਿਹਾ ਕਿ ਸਾਡੀ ਆਰਥਿਕਤਾ ਇਕੋਨਮੀ ਸੰਘਰਸ਼ ਕਰ ਰਹੀ ਹੈ ਤੇ ਆਮ ਲੋਕ ਵੀ ਜਿਹੜੇ ਨੇ ਸੰਘਰਸ਼ ਕਰ ਰਹੇ ਨੇ ਤੇ ਜੇ ਕੋਈ ਝਟਕਾ ਲੱਗਦਾ ਹੈ ਜਾਂ ਝਟਕੇ ਜਿਹੜੇ ਲੱਗਣ ਦੀ ਕੋਈ ਗੱਲ ਹੁੰਦੀ ਹੈ ਕਿ ਤਕੜੀਆਂ ਚੀਜ਼ਾਂ ਝਟਕੇ ਸਹਿ ਜਾਂਦੀਆਂ ਨੇ, ਇਸ ਵੇਲੇ ਇਕੋਨਮੀ ਤਕੜੇ ਝਟਕੇ ਸਹਿਣ ਦੀ ਸਥਿਤੀ ਵਿੱਚ ਨਹੀਂ ਹੈ। ਬੈਸਟ ਕੰਟਰੀ ਦੀ ਰੈਂਕਿੰਗ ਦੇ ਵਿੱਚ ਕੈਨੇਡਾ ਥੱਲੇ ਖਿਸਕ ਗਿਆ। ਇਹ ਰੈਂਕਿੰਗ ਜੋ ਹਰ ਸਾਲ ਵੱਖਰੇ ਵੱਖਰੇ ਅਦਾਰਿਆਂ ਵੱਲੋਂ ਜਿਹੜੀ ਜਾਰੀ ਕੀਤੀ ਜਾਂਦੀ ਹੈ, ਪਰ ਥੱਲੇ ਕਿਉਂ ਖਿਸਕਿਆ, ਕੀ ਵਾਕਿਆ ਹੀ ਕੈਨੇਡਾ ਹੇਠਾਂ ਨੂੰ ਜਾ ਰਿਹਾ ਜਾਂ ਕੋਈ ਹੋਰ ਕਾਰਨ ਹੈ, ਉਹ ਕਾਰਨ ਇੱਕ ਹੋਰ ਹੈਗਾ ਜੀ, ਉਹਦੇ ਬਾਰੇ ਜ਼ਿਕਰ ਕਰਾਂਗੇ ਅੱਗੇ ਚੱਲ ਕੇ। ਇੱਧਰ ਅਲਬਰਟਾ ਦੇ ਵਿੱਚ ਹੀ ਨਹੀਂ, ਬ੍ਰਿਟਿਸ਼ ਕੋਲੰਬੀਆ ਤੇ ਓਨਟੇਰੀਓ ਦੇ ਵਿੱਚ ਅਸੀਂ ਪਿਛਲੇ ਮਹੀਨਿਆਂ ਦੇ ਵਿੱਚ ਸੈਂਕੜੇ ਖਬਰਾਂ ਜਿਹੜੀਆਂ ਨੇ ਐਕਸਟੋਰਸ਼ਨ ਨੂੰ ਲੈ ਕੇ ਸਾਂਝੀਆਂ ਕਰ ਚੁੱਕੇ ਹਾਂ, ਫਰੌਤੀਆਂ ਨੂੰ ਲੈ ਕੇ। ਅਲਬਰਟਾ ਸਰਕਾਰ ਦੱਖਣ ਏਸ਼ੀਆ ਭਾਈਚਾਰੇ ਨੂੰ, ਸਾਊਥ ਏਸ਼ੀਅਨ ਭਾਈਚਾਰੇ ਨੂੰ ਟਾਰਗੇਟ ਕਰਕੇ ਕੀਤੀ ਜਾ ਰਹੀ ਆਰਗੇਨਾਈਜ਼ਡ ਕ੍ਰਾਈਮ ਨੂੰ ਨੱਥ ਪਾਉਣ ਲਈ ਅੱਗੇ ਹੋ ਗਈ ਹੈ ਸਰਕਾਰ ਅਲਬਰਟਾ ਦੀ, ਤੇ $8 ਮਿਲੀਅਨ ਦੇ ਫੰਡ ਜਿਹੜੇ ਨੇ ਜਾਰੀ ਕਰ ਦਿੱਤੇ ਨੇ। ਹੋਰ ਖਬਰਾਂ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਡਿਬੇਟ ਦੇ ਵਿੱਚ ਡੋਨਲਡ ਟਰੰਪ ਦੇ ਨਾਲ ਡਿਬੇਟ ਕਰ ਰਹੇ ਸੀ ਤੇ ਉਸ ਡਿਬੇਟ ਤੋਂ ਬਾਅਦ ਐਸੀ ਉਹਨਾਂ ਦੀ ਰੇਟਿੰਗ ਘਟੀ ਕਿ ਉਹ ਰੇਸ ਦੇ ਵਿੱਚੋਂ ਪਾਸੇ ਹਟ ਗਏ। ਹੁਣ ਉਹਨਾਂ ਦੀ ਪਤਨੀ ਬੋਲੀ ਹੈ, ਬੜੀ ਉਹਨਾਂ ਨੇ ਖਾਸ ਗੱਲ ਕੀਤੀ ਹੈ ਜੋ ਬਾਈਡਨ ਦੀ ਪਤਨੀ ਨੇ, ਕੀ ਕਿਹਾ ਉਹਨਾਂ ਨੇ ਇਹਦੇ ਤੇ ਚਰਚਾ ਕਰਾਂਗੇ। ਉਧਰ ਕੁਛ ਲੋਕਲ ਖਬਰਾਂ ਨੇ ਉਹਨਾਂ ਤੇ ਚਰਚਾ ਕਰਾਂਗੇ ਤੇ ਈਦ ਦੇ ਮੌਕੇ ਤੇ ਜੋ ਜਾਨਵਰ

ਜ਼ਿਬਾ ਕਰਨ ਦਾ ਰਿਵਾਜ ਹੈ ਜਾਂ ਰੀਤ ਹੈ, ਇਸ ਸੰਬੰਧੀ ਬੰਗਲਾਦੇਸ਼ ਦੇ ਵਿੱਚ ਇੱਕ ਮੱਝ ਜਿਸਦਾ ਨਾਮ ਡੋਨਲਡ ਟਰੰਪ ਰੱਖ ਦਿੱਤਾ ਗਿਆ ਸੀ, ਸਰਕਾਰ ਨੂੰ ਹੁਕਮ ਦੇਣਾ ਪਿਆ ਕਿ ਇਸ ਮੱਝ ਦੀ ਬਲੀ ਨਾ ਦਿੱਤੀ ਜਾਵੇ। ਕੀ ਕਾਰਨ ਬਣਿਆ, ਕਿਉਂ ਡੋਨਲਡ ਟਰੰਪ ਨਾਮ ਰੱਖਿਆ ਗਿਆ, ਇਹਦੇ ਬਾਰੇ ਚਰਚਾ ਕਰਾਂਗੇ। ਹਲਕੀ ਫੁਲਕੀ ਜੀ ਖਬਰ ਹੈ ਬੇਸਿਕਲੀ। ਤੇ ਨਾਲ 4 ਟਾਈਮ ਸਟੈਲਨੀ ਕੱਪ ਚੈਂਪੀਅਨ 60 ਸਾਲ ਦੀ ਉਮਰ ਦੇ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ ਕਲੌਡ ਲਮਿਊ, ਇਸ ਖਿਡਾਰੀ ਦੇ ਬਾਰੇ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਸੋ ਇਹ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਖਬਰਾਂ, ਇਹਨਾਂ ਤੇ ਚਰਚਾ ਜ਼ਰੂਰ ਕਰਾਂਗੇ। ਇਸ ਤੋਂ ਇਲਾਵਾ ਵੀ ਹੋਰ ਹੈਗੀਆਂ ਨੇ ਕੁਛ ਲੋਕਲ ਖਬਰਾਂ, ਜਿਨ੍ਹਾਂ ਤੇ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਰੇਡੀਓ ਸੁਰਸੰਗਮ 94.7 FM, ਹਫ਼ਤੇ ਦੇ 20 ਘੰਟੇ ਆਪ ਜੀ ਦੀ ਸੇਵਾ ਦੇ ਵਿੱਚ, ਮੰਡੇ ਟੂ ਫਰਾਈਡੇ 4-6 ਤੇ 8-10 ਦੇ ਪ੍ਰੋਗਰਾਮ ਹੁੰਦੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਹ ਜਿਹੜੀਆਂ ਖਬਰਾਂ ਮੈਂ ਦੱਸੀਆਂ ਨੇ, ਇਹਨਾਂ ਨਾਲ ਚਰਚਾ ਦਾ ਆਗਾਜ਼ ਕਰਾਂਗੇ।

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸੁਰਾ ਦਾ ਦਾਵਾ ਹੈ ਕਿ ਅਲਬਰਟਾ ਵਿਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਵਧੀਆ ਰੇਟ ਲੈਣੇ ਨੇ ਤਾਂ 587-832-1208 ਤੇ ਸੰਪਰਕ ਕਰ ਲਓ। 5878321208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿੱਲ ਸਰਕਾਰ ਨੂੰ ਭੇਜਦੀ ਹੈ। ਫੋਨ ਨੰਬਰ ਹੈ 8257600983। YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਹੈ ਜੀ। ਬਿੱਲ ਸਰਕਾਰ ਨੂੰ ਭੇਜਣਗੇ ਉਹ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਜੇ ਤੁਸੀਂ ਵਧੀਆ ਡੀਲ ਵੀ ਬਣਾਉਣਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਹੈ 403-903-7657 4039036757। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ, ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰਵੀਜ਼ਾ ਇੰਸ਼ੋਰੈਂਸ ਕਰਦੇ ਨੇ, ਇਨ੍ਹਾਂ ਕੋਲੋਂ ਤੁਸੀਂ ਭਰੋਸੇਯੋਗ ਸੇਵਾਵਾਂ ਲੈ ਸਕਦੇ ਹੋ। 403-404-3500 ਇਹਨਾਂ ਦਾ ਫੋਨ ਨੰਬਰ ਹੈ। 4003-4043-500। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ, 24 ਘੰਟੇ ਖੁੱਲਦਾ ਹੈ ਜੀ ਰੈਸਟੋਰੈਂਟ ਮਦਰ ਇੰਡੀਆ ਰੈਸਟੋਰੈਂਟ। ਵੈਜ ਨਾਨ ਵੈਜ ਵਸਤਾਂ ਖਾਣ ਲਈ ਜਾਂ ਪਰਿਵਾਰ ਸਮੇਤ ਬੈਠ ਕੇ ਖਾਣ ਲਈ ਜਾਂ ਆਰਡਰ ਕਰਕੇ ਲਿਆਉਣ ਲਈ ਫੋਨ ਨੰਬਰ ਨੋਟ ਕਰ ਲਓ। 4034616161। ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿਚ ਪਿਕਸਲ ਫੋਟੋ ਸਟੂਡੀਓ, ਜਿੱਥੋਂ ਤੁਸੀਂ ਸਿਰਫ $7 ਦੇ ਵਿਚ ਪਾਸਪੋਰਟ ਫੋਟੋ ਕਰਵਾ ਸਕਦੇ ਹੋ ਜੀ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਫੈਮਿਲੀ ਫੋਟੋਜ਼, ਬੱਚਿਆਂ ਦੀਆਂ ਫੋਟੋਜ਼, ਬਿਜ਼ਨਸ ਪੋਰਟਰੇਟਸ, ਹੈਡਸ਼ਾਟਸ ਸਭ ਕੁਝ ਕਰਵਾ ਸਕਦੇ ਹੋ। ਪ੍ਰਿੰਟ ਵੀ ਫੋਟੋ ਕਰਵਾ ਸਕਦੇ ਹੋ ਅਗਰ ਤੁਸੀਂ ਫੋਟੋ ਵੱਡੀ ਕਰਵਾਉਣੀ ਹੈ, ਫਰੇਮ ਬਣਾਉਣਾ ਹੈ, ਅਤੇ ਉਹ ਵੀ ਕੰਮ ਕਰਦੇ ਹੋਣਗੇ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿਚ। ਫੋਨ ਨੰਬਰ 403-947-0060। ਪਿਕਸਲ ਫੋਟੋ ਸਟੂਡੀਓ। ਗੱਲ ਮੌਸਮ ਦੀ ਕਰਦੇ ਹਾਂ ਜੀ। ਕੈਨੇਡਾ ਦੇ ਵਿਚ ਬਹੁਤ ਵੱਡਾ ਇਹ ਜਿਹੜਾ ਵਿਸ਼ਾਲ ਮੁਲਕ ਹੈ, ਇਸ ਦੇ ਆਪਣੇ ਆਪਣੀਆਂ ਖੂਬਸੂਰਤੀਆਂ, ਆਪਣੇ ਸਟਰੋਂਗ ਪੁਆਇੰਟਸ ਵੀ ਹੈਗੇ ਨੇ, ਪਰ ਜਿਹੜੀ ਸਮੱਸਿਆ ਨਾਲ ਹਰ ਸਾਲ ਜੂਝਣਾ ਪੈਂਦਾ ਹੈ, ਉਸ ਉਹਨਾਂ ਸਮੱਸਿਆਵਾਂ ਨੂੰ ਲੈ ਕੇ ਚਿੰਤਤ ਵੀ ਰਹਿੰਦੇ ਨੇ ਕੈਨੇਡੀਅਨ। ਤੇ ਇਹ ਵੀ ਕਿ ਜਿੰਨਾ ਹਰ ਸਾਲ ਗਰਮੀਆਂ ਦੇ ਵਿਚ ਏਰੀਆ ਵਾਇਲਡ ਫਾਇਰ ਸੀਜ਼ਨ ਦੇ ਦੌਰਾਨ ਜੰਗਲੀ ਅੱਗਾਂ ਦੇ ਵਿਚ ਪੇਟ ਚੜ ਜਾਂਦਾ ਹੈ, ਉਹ ਬਹੁਤ ਸਾਰੇ ਮੁਲਕਾਂ ਨਾਲੋਂ ਵੱਡਾ। ਤੇ ਜੋ ਪਿਛਲੇ ਸਾਲਾਂ ਦੇ ਵਿਚ ਹੋਇਆ, ਉਹਨਾਂ ਤੋਂ ਅੰਦਾਜ਼ਾ ਲੱਗਦਾ ਕਿ ਜੰਗਲੀ ਅੱਗਾਂ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੈ ਜੀ ਹੁੰਦਾ। ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਇਨ ਕਾਰਪੋਰੇਸ਼ਨ ਦੀ ਜਿਹੜੀ ਇਨਫੋਰਮੇਸ਼ਨ ਹੈ, ਉਹ ਰੋਜ਼ ਅਪਡੇਟ ਸੀਜ਼ਨ ਸ਼ੁਰੂ ਕਰਕੇ ਉਹ ਕਰਦੀ ਹੈ ਕਿ ਕਿੰਨੇ ਏਰੀਏ ਦੇ ਵਿਚ ਜੰਗਲਾਂ ਦੀ ਅੱਗ ਲੱਗੀ ਹੋਈ ਹੈ, ਕਿੱਥੇ ਆਊਟ ਆਫ ਕੰਟਰੋਲ ਹੈ, ਕਿੱਥੇ ਕੰਟਰੋਲ ਚ ਹੈ। ਤੇ ਗਰਮ ਤੇ ਖੁਸ਼ਕ ਮੌਸਮ ਜਿਹੜੇ ਨੇ ਜੀ, ਇਹ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ। ਜੇ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਕਈ ਮਿਲੀਅਨ ਹੈਕਟੇਅਰ ਰਕਬਾ, ਜੇ 1970 ਤੋਂ ਹਿਸਾਬ ਕਿਤਾਬ ਲਾਇਆ ਜਾਵੇ ਤਾਂ ਕਈ ਮਿਲੀਅਨ ਹੈਕਟੇਅਰ, ਇੱਕ ਹੈਕਟੇਅਰ ਦੇ ਵਿਚ 2.5 ਏਕੜ ਹੁੰਦੇ ਨੇ, 2.5 ਏਕੜ ਤੁਸੀਂ ਅੰਦਾਜ਼ਾ ਲਾ ਲਓ। ਤੇ ਜਦੋਂ ਕਿਤਾ ਹਿਸਾਬ ਕਿਤਾਬ ਜਿਹਾ ਰੱਖਿਆ ਜਾਣ ਲੱਗਾ ਤੇ 1980 ਦੇ ਵਿਚ ਕਹਿੰਦੇ ਨੇ ਜਾਂ 81 ਦੇ ਵਿਚ ਕਿ 6 ਮਿਲੀਅਨ ਹੈਕਟੇਅਰ ਤੋਂ ਜ਼ਿਆਦਾ ਰਕਬਾ ਜਿਹੜਾ ਸੀ ਜੰਗਲੀ ਅੱਗਾਂ ਦੇ ਆਪਣੀ ਲਪੇਟ ਦੇ ਵਿਚ ਲੈ ਲਿਆ ਤੇ ਸੜ ਕੇ ਸਵਾਹ ਹੋ ਗਿਆ। ਫਿਰ ਕੁਛ ਸ਼ਾਂਤੀ ਰਹੀ ਤੇ 1999 ਦੇ ਵਿਚ ਇਹ ਅੰਕੜਾ ਜਿਹੜਾ

ਸੀ 7.5 ਮਿਲੀਅਨ ਹੈਕਟੇਅਰ ਤੇ ਜਾ ਪਹੁੰਚਾ। ਫਿਰ ਜਿਹੜੇ ਆਉਣ ਵਾਲੇ ਸਾਲ ਸੀ ਕਿਸੇ ਵਿੱਚ ਘੱਟ ਕਿਸੇ ਵਿੱਚ ਵੱਧ, ਪਰ ਇਹ ਕਹਿ ਲਓ ਕਿ ਸਾਲ 2002 ਤੋਂ ਬਾਅਦ ਇਸ ਦਾ ਗ੍ਰਾਫ ਜਿਹੜਾ ਹੈ ਉਹ ਉੱਚਾ ਹੀ ਰਿਹਾ। 2020 ਵਿੱਚ ਥੋੜਾ ਕੁਆਇਟ ਰਿਹਾ ਕੋਵਿਡ ਦੇ ਸਮੇਂ ਦੌਰਾਨ, ਬਹੁਤਾ ਕੋਈ ਰਿਕਾਰਡ ਨਹੀਂ ਹੈ। ਫਿਰ ਉਹੀ ਪੁਰਾਣਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਜਦੋਂ ਵਰ੍ਹਾ 2023 ਆਇਆ ਤਾਂ ਉਦੋਂ ਬਹੁਤ ਜ਼ਿਆਦਾ ਵੱਡਾ ਨੁਕਸਾਨ ਜਿਹੜਾ ਸੀਗਾ ਜੀ ਉਹ ਝੱਲਣਾ ਪਿਆ, ਜਿਸ ਵਿੱਚ ਇਹ ਕਹਿ ਲਓ ਕਿ ਤਕਰੀਬਨ ਜੋ ਪਹਿਲਾਂ ਸੀ ਉਸ ਨਾਲੋਂ ਕਈ ਗੁਣਾ ਜ਼ਿਆਦਾ ਰਿਕਾਰਡ ਤੋੜ ਬੜਾ ਸਾਬਤ ਹੋਇਆ ਤੇ 17 ਮਿਲੀਅਨ ਹੈਕਟੇਅਰ ਰਕਬਾ ਜੰਗਲਾਂ ਦੀ ਅੱਗ ਨੇ ਸਾੜ ਕੇ ਸੁਆਹ ਕਰ ਦਿੱਤਾ। ਤੇ 2024 ਦੇ ਵਿੱਚ ਤੇ 25 ਦੇ ਵਿੱਚ ਥੋੜੀ ਜਿਹੀ ਗਿਰਾਵਟ ਆਈ ਪਰ ਅਜੇ ਵੀ ਜ਼ਿਆਦਾ ਹੈ। ਤੇ ਇਸ ਵਾਰੀ ਜੇ ਅਸੀਂ ਗੱਲ ਕਰੀਏ ਕਿ ਵਾਇਲਡ ਫਾਇਰ ਜਿਹੜੇ ਰਿਸਕ ਨੇ ਉਹਨਾਂ ਨਾਲ ਨਜਿੱਠਣ ਲਈ ਕੈਨੇਡਾ ਸਰਕਾਰ ਨੇ ਅਸੀਂ ਪਰਸੋਂ ਚੌਥ ਆਪ ਜੀ ਨਾਲ ਖ਼ਬਰ ਸਾਂਝੀ ਕੀਤੀ ਸੀ ਕਿ ਨਵੇਂ ਜਹਾਜ਼ ਖਰੀਦੇ ਨੇ, ਨਵੇਂ 10 ਫੈਡਰਲ ਸਰਕਾਰ ਨੇ ਵਾਇਲਡ ਫਾਇਰ ਫਾਈਟਿੰਗ ਜਿਹੜੇ ਨੇ ਏਅਰਕ੍ਰਾਫਟ ਨੇ ਜਿਹਨਾਂ ਵਿੱਚ ਵਾਟਰ ਬੰਬਰ ਨੇ, ਹੋਰ ਕਈ ਚੀਜ਼ਾਂ ਨੇ। ਇੰਨੀ ਜ਼ਿਆਦਾ ਇਹ ਸਮੱਸਿਆ ਰਹੀ ਹੈ ਕਿ ਕਈ ਛੋਟੇ ਛੋਟੇ ਸ਼ਹਿਰ ਸੜਕੇ ਵੀ ਸਵਾਹ ਹੋ ਗਏ, ਉਹਦੇ ਵੱਡੇ ਹਿੱਸੇ ਜਿਹੜੇ ਸੀ ਜੰਗਲੀਕਾਂ ਦੀ ਲਪੇਟ ਵਿੱਚ ਆ ਗਏ। ਪਿਛਲੇ ਦਿਨਾਂ ਦੇ ਵਿੱਚ ਜੈਸਪਰ ਸ਼ਹਿਰ ਜਿਹੜਾ ਨੈਸ਼ਨਲ ਪਾਰਕ ਹੈ ਉੱਥੇ ਜਾਣ ਦਾ ਮੌਕਾ ਮਿਲਿਆ ਅਤੇ ਉੱਥੇ ਤੁਸੀਂ ਅੱਜ ਵੀ ਜਾਂਦੇ ਹੋ ਅਤੇ ਤੁਹਾਨੂੰ ਜੰਗਲੀ ਅੱਗਾਂ ਨਾਲ ਹੋਇਆ ਜਿਹੜਾ ਨੁਕਸਾਨ ਹੈ ਉਹ ਤੁਸੀਂ ਦੇਖ ਸਕਦੇ ਹੋ ਆਪਣੀਆਂ ਅੱਖਾਂ ਨਾਲ। ਅਤੇ ਜੋ ਇਸ ਵੇਲੇ ਖ਼ਬਰ ਜਿਹੜੀ ਹੈ ਕਿ ਵਾਇਲਡ ਫਾਇਰ ਪ੍ਰਪੇਅਰਨੈਸ ਲਈ, ਇਸ ਦੀ ਤਿਆਰੀ ਲਈ ਫੈਡਰਲ ਸਰਕਾਰ ਨੇ ਤਕਰੀਬਨ $47.8 ਮਿਲੀਅਨ ਜਿਹੜੇ ਨੇ ਉਹ ਰਾਖਵੇਂ ਕਰ ਦਿੱਤੇ ਨੇ ਕਿ ਇਹ ਜਿਹੜਾ ਸਲੋ ਸਟਾਰਟ ਹੈ ਫਾਇਰ ਸੀਜ਼ਨ ਨੂੰ, ਭਾਵ ਕਿ ਅਜੇ ਤੱਕ ਬਚਾਅ ਹੈ ਕਾਫੀ, ਇਹਦੇ ਬਾਵਜੂਦ ਸਾਨੂੰ ਲੱਗਦਾ ਹੈ ਕਿ ਰਿਸਕ ਹੋਵੇਗਾ ਅਤੇ ਅਸੀਂ ਇਸ ਸੀਜ਼ਨ ਵਾਸਤੇ ਵਾਇਲਡ ਫਾਇਰ ਦੀ ਪ੍ਰਪੇਅਰਨੈਸ ਵਾਸਤੇ ਤਿਆਰੀ ਲਈ ਅਸੀਂ $47 ਮਿਲੀਅਨ ਜਿਹੜੇ ਆ ਉਹ ਇੱਕ ਪਾਸੇ ਰਾਖਵੇਂ ਰੱਖ ਰਹੇ ਹਾਂ। ਸੋ ਵਾਇਲਡ ਫਾਇਰ ਦੀ ਜੰਗਲੀ ਅੱਗਾਂ ਦੀ ਜਿਹੜੀ ਪ੍ਰੈਡਿਕਸ਼ਨ ਹੈ ਉਹ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰੇਰੀ ਸੂਬਿਆਂ ਦੇ ਵਿੱਚ ਜ਼ਿਆਦਾ ਇਸ ਦਾ ਪ੍ਰਭਾਵ ਰਹੇਗਾ। ਖਾਸ ਤੌਰ 'ਤੇ ਇਸ ਵਾਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਾਈਐਸਟ ਰਿਸਕ ਇਸ ਵਾਰੀ ਮੰਨਿਆ ਜਾ ਰਿਹਾ ਹੈ। ਸੋ ਟੈਂਪਰੇਚਰਸ ਇਸ ਹਫ਼ਤੇ ਤੋਂ ਵਧੇ ਨੇ ਅਤੇ ਓਫੀਸ਼ਲਸ ਜਿਹੜੇ ਨੇ ਵਾਰਨਿੰਗ ਦੇ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿ ਵਾਇਲਡ ਫਾਇਰ ਸੀਜ਼ਨ ਜਿਹੜਾ ਹੈ ਉਹ ਤਕੜਾ ਆ ਸਕਦਾ ਹੈ। ਨੈਚੁਰਲ ਰਿਸੋਰਸਿਸ ਕੈਨੇਡਾ ਨੇ ਫੋਰਕਾਸਟ ਕੀਤਾ ਹੈ ਕਿ ਫਾਇਰ ਡੇਂਜਰ ਪੂਰੇ ਕੈਨੇਡਾ ਦੇ ਵਿੱਚ ਹੈ ਅਤੇ ਜਿਸ ਦਾ ਸ਼ੁਰੂਆਤ ਜਿਹੜੀ ਜੂਨ ਜੁਲਾਈ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਅਤੇ ਹੋਰਨਾਂ ਸੂਬੇ ਵੱਲ ਨੂੰ ਫਿਰ ਜਾ ਸਕਦਾ ਹੈ। ਸਾਨੂੰ ਤਿਆਰੀਆਂ ਰੱਖਣੀਆਂ ਪੈਣਗੀਆਂ ਜਿਸ ਤੋਂ ਵੱਡਾ ਇਸ਼ੂ ਹੈ। ਅਤੇ ਇਹ ਵੀ ਕਿ ਜਦੋਂ ਫਿਰ ਜਦੋਂ ਜ਼ਿਆਦਾ ਇਹ ਵੱਧ ਜਾਂਦੀਆਂ ਨੇ ਅਤੇ ਇਹਨਾਂ ਦਾ ਧੂੰਆਂ ਜਿਹੜਾ ਦੂਰ ਦੁਰਾਡੇ ਤੱਕ ਦੇਖਿਆ ਗਿਆ, ਅਮਰੀਕਾ ਦੇ ਵਿੱਚ ਇਸ ਚੀਜ਼ ਦਾ ਪ੍ਰਚਾਰ ਕੀਤਾ ਗਿਆ ਕਿ ਕੈਨੇਡੀਅਨ ਜੰਗਲਾਂ ਦਾ ਧੂੰਆਂ ਸਾਡੇ ਸ਼ਹਿਰਾਂ ਦੇ ਵਿੱਚ ਆ ਵੜਦਾ ਅਤੇ ਸਮੋਕ ਵਾਲੀ ਸਥਿਤੀ ਬਣ ਜਾਂਦੀ ਹੈ। ਅਤੇ ਇੱਥੋਂ ਤੱਕ ਵੀ ਕਿ ਯੂਰਪ ਤੱਕ ਡਿਟੈਕਟ ਕੀਤਾ ਗਿਆ। ਇਸ ਵੇਲੇ ਪੂਰੇ ਕੈਨੇਡਾ ਦੇ ਵਿੱਚ ਵੈਸੇ ਸ਼ਾਂਤੀ ਜਿਹੀ ਹੈ, 65 ਜਗ੍ਹਾ 'ਤੇ ਵੈਸੇ ਅੱਗ ਲੱਗੀ ਹੋਈ ਹੈ ਜਿਨ੍ਹਾਂ 'ਚੋਂ 5-6 ਹੈਗੀ ਜਿਹੜੀ ਕਿ ਆਊਟ ਆਫ ਕੰਟਰੋਲ ਹੈ। 2023 ਅਤੇ 2025 ਬਹੁਤ ਵੱਡੇ ਸਾਲ ਸੀ ਜਦੋਂ ਜੰਗਲੀ ਅੱਗਾਂ ਰਹੀਆਂ ਅਤੇ ਹੌਟ ਅਤੇ ਡਰਾਈ ਕੰਡੀਸ਼ਨਸ ਜਿਹਦੇ ਵਿੱਚ ਹਿਊਮਨ ਐਰਰ ਵੀ ਹੈ, ਸ਼ਰਾਰਤ ਵੀ ਹੋ ਜਾਂਦੀ ਹੈ ਕਈ ਵਾਰੀ, ਕੁਦਰਤੀ ਕਾਰਨ ਵੀ ਹੋ ਜਾਂਦੇ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਕੈਨੇਡੀਅਨਾਂ ਨੂੰ ਸਰਕਾਰਾਂ ਨੂੰ ਚੁਕੰਨੇ ਰਹਿਣਾ ਪਵੇਗਾ ਜੀ। ਕੁਦਰਤ ਦਾ ਭੇਤ ਨਹੀਂ ਪਾ ਸਕਦੇ ਲੇਕਿਨ ਇਨਸਾਨਾਂ ਨੇ ਜੋ ਜਿਹੜਾ ਜਿਹੜੀ ਅੱਗ ਲਾਈ ਹੋਈ ਹੈ ਜੀ, ਇਸੇ ਕਰਕੇ ਮੈਂ ਸੋਚ ਰਿਹਾ ਸਾਂ ਕਿ ਸ਼ਾਇਦ ਇਸੇ ਕਰਕੇ ਜਦੋਂ ਜੰਗ ਬੰਦੀ ਹੋ ਜਾਂਦੀ ਤੇ ਉਹਨੂੰ ਸੀਜ਼ ਫਾਇਰ ਕਹਿੰਦੇ ਨੇ। ਤੇ ਇੱਕ ਡਿਪਲੋਮੈਟਿਕ ਪ੍ਰੋਸੈਸ ਇਸ ਵੇਲੇ ਚੱਲ ਰਿਹਾ ਜਿਸ ਵਿੱਚ ਇਹ ਕਿਹਾ ਜਾ ਰਿਹਾ ਕਿ ਜੰਗ ਬੰਦੀ ਜੋ USA ਤੇ ਇਰਾਨ ਦੇ ਦਰਮਿਆਨ ਹੈ ਉਹ ਬਹੁਤ ਕੰਢੇ ਦੇ ਉੱਤੇ ਬੜੇ ਕੱਚੇ ਜਿਹੇ ਧਾਗੇ ਨਾਲ ਇਸ ਵੇਲੇ ਬੱਝੀ ਹੋਈ ਹੈ ਅਤੇ ਜਿਸ ਦੇ ਬਾਰੇ ਕਿਹਾ ਜਾ ਸਕਦਾ ਕਿ ਉਹ ਕਦੇ ਵੀ ਬ੍ਰੇਕ ਹੋ ਸਕਦੀ ਹੈ। ਅਤੇ ਇਹਦੇ ਨਾਲ ਹੀ ਫਿਰ ਇਹ ਜਿਹੜੀ ਅਨਸਰਟਨਟੀ ਹੈ ਕਿ ਪਤਾ ਨਹੀਂ ਕੀ ਬਣਨਾ, ਫਿਰ ਮਾਰਕੀਟ ਵੀ ਉਸੇ ਤਰ੍ਹਾਂ ਬਿਹੇਵ ਕਰਦੀ ਹੈ। ਵੈਸੇ ਕੱਚੇ ਤੇਲ ਦੀਆਂ ਕੀਮਤਾਂ 3 ਦਿਨਾਂ ਤੋਂ ਜਿਹੜੀਆਂ ਨੇ ਗਿਰਾਵਟ ਵੱਲ ਨੇ, 3-4 ਦਿਨਾਂ ਤੋਂ। ਇਸ ਵੇਲੇ WTI ਕਰੂਡ ਆਇਲ ਹੈ ਜਿਹੜਾ ਜੀ ਬੈਸਟ ਟੈਕਸਸ ਇੰਟਰਮੀਡੀਏਟ, ਉਹ $88 'ਤੇ ਟ੍ਰੇਡ ਹੋ ਰਿਹਾ ਅਤੇ ਜਿਹੜਾ ਬ੍ਰੈਂਟ ਕਰੂਡ ਹੈ ਜੀ $93-94 'ਤੇ ਪਰ ਬੈਰਲ ਟ੍ਰੇਡ ਹੋ ਰਿਹਾ ਜੀ। ਜੇ ਅਮਰੀਕਨ ਦੇ ਮੁਕਾਬਲੇ ਇੰਡੀਅਨ ਰੁਪਏ ਦੀ ਗੱਲ ਕੀਤੀ ਜਾਵੇ ਤਾਂ ₹96.43 ਜਿਹੜੇ ਨੇ ਉਹ ਇਸ ਵੇਲੇ ਇੱਕ ਅਮਰੀਕਨ ਦੇ ਮਿਲਣਗੇ 97 ਦੇ

ਆਸ-ਪਾਸ ਪਹੁੰਚਦਾ ਹੋਇਆ। ਪਿਛਲੇ ਕੁਝ ਦਿਨਾਂ ਦੇ ਵਿੱਚ ਥੋੜੀ ਜਿਹੀ ਮਜ਼ਬੂਤੀ ਆਈ ਸੀ ਰੁਪਏ ਦੇ ਵਿੱਚ, ਫਿਰ ਵਾਪਸੀ ਉਹੀ ਕਹਾਣੀ। ਅੱਜ ਜੇ ਗੱਲ ਕਰੀਏ ਤਾਂ ਪਿਛਲੇ ਦੋ ਦਿਨਾਂ ਨਾਲੋਂ 1 ਰੁਪਈਆ 1.5 ਰੁਪਈਆ ਵੱਧ ਮਿਲ ਰਿਹਾ ਫਿਰ ਵੀ। ਸੋ 96 ਰੁਪੀਜ਼ ਐਂਡ 45 ਸੈਂਟਸ ਨੇ ਜੀ ਪੈਸੇ ਮਿਲਣਗੇ। ਅਤੇ ਜੇ ਕੈਨੇਡੀਅਨ ਦੀ ਗੱਲ ਕਰੀਏ ਤਾਂ ਕੈਨੇਡੀਅਨ ਪਹਿਲਾਂ 70 ਤੋਂ ਟੱਪ ਗਿਆ ਸੀ ਵਾਹਵਾ ਹੀ, ਫਿਰ ਕਮਜ਼ੋਰੀ ਆਈ ਅਤੇ ਕੁਛ ਦਿਨ ਪਹਿਲਾਂ ਇਸ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ, ਤਕਰੀਬਨ 68.5 ਜਾਂ 57 ਦੇ ਲਾਗੇ ਪਹੁੰਚ ਗਿਆ ਸੀ। ਸੋ ਇਸ ਵੇਲੇ ਫਿਰ ਥੋੜ੍ਹਾ ਜਿਹਾ ਉਛਾਲ ਹੈ ਅਤੇ ਕੈਨੇਡੀਅਨ ਡਾਲਰ ਅਗਰ ਤੁਸੀਂ ਅੱਜ ਇੱਕ ਤੁਹਾਡੇ ਕੋਲ ਹੈ ਤਾਂ ਉਸਨੇ ਤੁਹਾਨੂੰ 69 ਰੁਪਏ 44 ਪੈਸੇ 69 ਰੁਪੀਜ਼ ਐਂਡ 44 ਪੈਸੇ ਇੰਡੀਅਨ ਜਿਹੜੇ ਨੇ ਉਹ ਮਿਲ ਸਕਦੇ ਨੇ। ਹੁਣ ਗੱਲ ਅਸੀਂ ਕਰ ਲੈਂਦੇ ਹਾਂ ਕਿ ਕੀ ਚੱਲ ਰਿਹਾ ਲੇਟੈਸਟ ਜਿਹੜੀ ਇਹ ਹੈ ਵਾਈਟ ਹਾਊਸ ਤੋਂ ਜੋ ਜਾਣਕਾਰੀ ਜਿੰਨੀ ਸਾਡੇ ਕੋਲ ਹੈ ਕਿ ਇੱਕ 60 ਦਿਨਾਂ ਦੀ ਜੰਗ ਬੰਦੀ 'ਤੇ ਦੋਵੇਂ ਧਿਰਾਂ ਕੰਮ ਕਰ ਰਹੀਆਂ ਨੇ ਅਤੇ ਐਗਰੀਮੈਂਟ ਮਾੜਾ ਮੋਟਾ ਜਿਹੜਾ ਸਿਰੇ ਚੜ੍ਹਦਾ ਨਜ਼ਰ ਆ ਰਿਹਾ ਅਤੇ ਅਗਾਂਹ ਵਾਸਤੇ ਗੱਲਬਾਤ ਲਈ ਇਸ ਵਿੱਚ ਜਗ੍ਹਾ ਛੱਡੀ ਜਾਵੇਗੀ। ਪਰ ਇਸ ਰਸਮੀ ਫਰੇਮਵਰਕ ਨੂੰ ਅਜੇ ਤੱਕ ਡੋਨਲਡ ਟਰੰਪ ਦੀ ਮਨਜ਼ੂਰੀ ਨਹੀਂ ਹੈ ਅਤੇ ਨਾ ਇਸ ਨੂੰ ਇਰਾਨ ਨੇ ਅਜੇ ਤੱਕ ਕਨਫਰਮ ਕੀਤਾ। ਸੋ ਹਫ਼ਤਾ ਜਿਹੜਾ ਆ ਖਤਮ ਹੋਣ ਦੇ ਕੰਢੇ ਆ ਗਿਆ ਅਤੇ ਇਸ ਹਫ਼ਤੇ ਦੇ ਵਿੱਚ ਇਹ ਜੋ ਜੰਗ ਬੰਦੀ ਹੈ, ਕਈ ਵਾਰੀ ਇਸ ਤਰ੍ਹਾਂ ਲੱਗਾ ਕਿ ਜੰਗ ਬੰਦੀ ਹੁਣ ਵੀ ਇਸਦੀ ਉਲੰਘਣਾ ਹੋਈ, ਹੁਣ ਵੀ ਹੋਈ ਸੀਜ਼ ਫਾਇਰ ਦੀ, ਅਤੇ 8 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਜੰਗ ਬੰਦੀ ਅਤੇ ਜਿੰਨਾ ਦੇਰ ਲੜਾਈ ਹੋਈ ਹੈ ਉਸ ਤੋਂ ਜ਼ਿਆਦਾ ਦੇਰ ਇਹ ਸ਼ਾਂਤੀ ਵਾਲਾ ਹਿੱਸਾ ਰਿਹਾ। ਜੋ ਤਾਜ਼ਾ ਹਮਲੇ ਜਿਹੜੇ ਅਮਰੀਕਾ ਨੇ ਕੀਤੇ ਸੀ, ਜਿਸ ਵਿੱਚ US ਸੈਂਟਰਲ ਕਮਾਂਡ ਨੇ ਇਹਨਾਂ ਨੂੰ ਗਰਾਊਂਡ ਕੰਟਰੋਲ ਸਾਈਟ ਵਗੈਰਾ ਕਿਹਾ ਸੀ ਸਾਊਥ ਇਰਾਨ ਦੇ ਪੋਰਟ ਸਿਟੀ ਬੰਦਰ ਅਬਾਸ ਦੇ ਵਿੱਚ, ਅਤੇ ਇਰਾਨ ਨੇ ਕਿਹਾ ਸੀ ਕਿ ਅਸੀਂ ਜਵਾਬ ਜ਼ਰੂਰ ਦੇਵਾਂਗੇ, ਅਤੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਨੇ ਕਿਹਾ ਕਿ ਇਹਨਾਂ ਨੇ ਅਮਰੀਕਨ ਏਅਰਬੇਸ 'ਤੇ ਹਮਲਾ ਕੀਤਾ, ਇਹ ਨਹੀਂ ਦੱਸਿਆ ਕਿ ਕਿਹੜੇ 'ਤੇ। ਅਤੇ ਹਾਲਾਂਕਿ ਬਾਅਦ ਵਿੱਚ ਇਹ ਖਬਰ ਸ਼ਾਇਦ ਆਈ ਹੈ ਕਿ ਕੁਵੈਤ ਦੇ ਉੱਪਰ ਇੱਕ ਬਲਿਸਟਿਕ ਮਿਜ਼ਾਈਲ ਜਿਹੜੀ ਉਹਨੂੰ ਇੰਟਰਸੈਪਟ ਕੀਤਾ ਗਿਆ, ਜਿੱਥੇ ਕਿ ਅਮਰੀਕਾ ਦੇ ਕਈ ਸਾਰੇ ਬੇਸ ਹੈਗੇ ਨੇ। ਸੋ ਇਸ ਵੇਲੇ ਜੰਗ ਬੰਦੀ ਹੋਣ ਦੇ ਆਸਾਰ ਨੇ, ਪਰ ਕਿਤੇ ਪੱਕੀ ਕੋਈ ਖਬਰ ਨਹੀਂ ਆ ਰਹੀ ਹੈ। ਅਤੇ ਇਸ ਵੇਲੇ ਅਸੀਂ ਸਿਰਫ ਇਹੋ ਕਹਿ ਸਕਦੇ ਹਾਂ ਕਿ ਜੰਗ ਬੰਦੀ ਹੋ ਵੀ ਸਕਦੀ ਹੈ ਅਤੇ ਨਹੀਂ ਵੀ ਹੋ ਸਕਦੀ। ਬਾਕੀ ਅਸੀਂ ਪਿਛਲੇ ਕਈ ਦਿਨਾਂ ਤੋਂ ਅਸੀਂ ਉਹੋ ਕਹਿ ਰਹੇ ਹਾਂ। ਅਤੇ ਇਹਦੇ ਬਾਰੇ ਅਪਡੇਟ ਹਾਲ ਦੀ ਘੜੀ ਹੋਈ ਹੈ ਕਿ US ਅਧਿਕਾਰੀ ਕਹਿੰਦੇ ਨੇ ਕਿ ਸਾਡੀ ਡੀਲ ਸਿਰੇ ਚੜ੍ਹਨ ਵਾਲੀ ਹੈ ਅਤੇ ਅਸੀਂ ਬਿਲਕੁਲ ਲਾਗੇ ਪਹੁੰਚੇ ਹੋਏ। ਤਾਂ ਹਾਲਾਂਕਿ ਇਹ ਵੀ ਕੋਈ ਪਹਿਲੀ ਵਾਰ ਨਹੀਂ ਸੀ ਸੁਣ ਰਹੇ ਕਿ ਬਸ ਜੀ ਕੰਮ ਹੁਣ ਤਿਆਰ ਹੈ, ਇਹ ਕਈ ਵਾਰਾਂ ਸੁਣਿਆ ਸੀ। ਅਤੇ ਹੁਣ ਅਮਰੀਕਾ ਦੇ ਅਧਿਕਾਰੀਆਂ ਦਾ ਇਹ ਕਹਿਣਾ ਨਿਊਯਾਰਕ ਟਾਈਮਜ਼ ਅਖਬਾਰ ਦੇ ਹਵਾਲੇ ਨਾਲ ਕੁਛ ਮਿੰਟ ਪਹਿਲਾਂ ਇਹ ਖਬਰ ਕਹੀ ਕਿ ਅਸੀਂ ਜਿਹੜਾ ਕਿਸੇ ਨਤੀਜੇ 'ਤੇ ਪਹੁੰਚਣ ਵਾਲਿਆਂ 'ਤੇ ਲੱਗਦਾ ਕਿ ਕਿਤੇ ਨਾ ਕਿਤੇ ਪਹੁੰਚ ਜਾਵਾਂਗੇ। ਸੋ ਇਰਾਨ ਵਾਰ ਦੇ ਲਾਈਵ ਅਪਡੇਟਸ ਜਿਹੜੇ ਨੇ ਜੀ, ਜਿੰਨੇ ਕੁ ਇਸ ਵੇਲੇ ਹੈਗੇ ਨੇ, ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੇ ਨੇ ਜੀ। ਪੂਰੀ ਦੁਨੀਆ ਵਿੱਚ ਇਸ ਲੜਾਈ ਦੇ ਅਸਰ ਦੇਖਣ ਨੂੰ ਮਿਲੇ ਨੇ ਅਤੇ ਇੱਧਰ ਅਮਰੀਕਾ ਦੇ ਵਿੱਚ ਇਸ ਦਾ ਅਸਰ ਇਹ ਨਹੀਂ ਕਿ ਉਹਨਾਂ ਦੇ ਆਪਣੇ ਕਿਸੇ ਜਿਹੜੇ ਅੰਤਰਰਾਸ਼ਟਰੀ ਸਿਸਟਮ ਆ ਉਹਦੇ ਉੱਪਰ ਹੀ ਹੋਇਆ, ਬਲਕਿ ਇਸ ਦੇ ਬਹੁਤ ਸਾਰੇ ਹੋਰ ਵੀ ਕਈ ਪਹਿਲੂ ਨੇ ਜੋ ਆਰਥਿਕਤਾ 'ਤੇ ਸਿੱਧੇ ਅਸਿੱਧੇ ਤੌਰ 'ਤੇ ਅਸਰ ਪਿਆ, ਸਾਨੂੰ ਉਸ ਨੂੰ ਵੀ ਦੇਖਣਾ ਚਾਹੀਦਾ। US ਦੇ ਵਿੱਚ ਇਨਫਲੇਸ਼ਨ 3 ਸਾਲ ਦੇ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਹੈ ਮਹਿੰਗਾਈ ਦੀ ਦਰ, ਅਤੇ ਇਸਦਾ ਜਿਹੜਾ ਅੰਕ ਹੈ ਉਹ 5.5 'ਤੇ ਪਹੁੰਚ ਗਿਆ ਅਤੇ ਇਸ ਵਿੱਚ ਬਹੁਤਾ ਕਰਕੇ ਕੰਟਰੀਬਿਊਸ਼ਨ ਜਿਹੜਾ ਹੈ ਉਹ ਇਹੋ ਹੀ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਬਹੁਤਾ ਕੰਟਰੀਬਿਊਸ਼ਨ ਤੇਲ ਅਤੇ ਜਿਹੜਾ US ਦੇ ਵਿੱਚ ਗੈਸੋਲੀਨ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਹੈ, ਗੈਸ ਦਾ। ਪਰਸਨਲ ਕੰਜ਼ਪਸ਼ਨ ਐਕਸਪੈਂਡੀਚਰ ਜਿਹੜੇ ਨੇ US ਫੈਡਰਲ ਰਿਜ਼ਰਵ ਦੇ, ਜਿਹੜਾ ਇਹਨੂੰ ਮੈਜਰ ਕਰਦਾ ਇਨਫਲੇਸ਼ਨ ਨੂੰ, ਜਿਵੇਂ ਕੈਨੇਡਾ ਵਿੱਚ ਬੈਂਕ ਆਫ ਕੈਨੇਡਾ ਕਰਦੀ ਹੈ, BFC ਕਰਦੀ ਹੈ, ਉਹ ਪਿਛਲੇ ਸਾਲ ਅਪ੍ਰੈਲ ਦੇ ਵਿੱਚ 3.8 ਸੀ ਅਤੇ ਇਸ ਵੇਲੇ 5

ਪੰਜ ਜਿਹੜਾ ਹੈ ਉਹ ਹੋ ਚੁੱਕਾ ਹੈ ਤੇ ਮਾਰਚ ਦੇ ਵਿੱਚ ਇਸ ਵਿੱਚ ਕਾਫੀ ਵਾਧਾ ਹੋਇਆ ਤੇ ਡਿਪਾਰਟਮੈਂਟ ਆਫ ਕਾਮਰਸ ਬਿਊਰੋ ਆਫ ਇਕਨੋਮਿਕ ਐਨਾਲਿਸਿਸ ਦੀ ਰਿਪੋਰਟ ਦੇ ਵਿੱਚ ਅੱਜ ਇਹ ਖੁਲਾਸਾ ਹੋਇਆ ਪਰਸਨਲ ਕੰਜ਼ੰਪਸ਼ਨ ਐਕਸਪੈਂਡੀਚਰ ਜਿਹੜਾ ਪ੍ਰਾਈਸ ਇੰਡੈਕਸ ਹੈ ਉਹ ਮਾਰਚ ਨਾਲੋਂ ਵੀ ਜਿਹੜਾ ਹੈ ਉਹ 0.4% ਵਧਿਆ ਜਦਕਿ ਮਾਰਚ ਵਿੱਚ ਫਰਵਰੀ ਨਾਲੋਂ 0.7% ਵਧਿਆ ਸੀ ਓਵਰਆਲ ਸਮਾਨ ਦੀਆਂ ਕੀਮਤਾਂ ਜਿਹੜੀਆਂ ਨੇ 0.7% ਉੱਚੀਆਂ ਗਈਆਂ ਨੇ ਸਭ ਤੋਂ ਵੱਡਾ ਜੰਪ ਪੈਟਰੋਲ ਪੰਪਸ ਤੇ ਸੀ ਔਰ ਜਿੱਥੇ ਪ੍ਰਾਈਸ ਜਿਹੜੀ ਸੀ 5.5% ਰਾਈਜ਼ ਕੀਤੀਆਂ ਸੋ ਐਵਰੇਜ ਪ੍ਰਾਈਸ ਜਿਹੜੀ ਹੈ 1 ਗੈਲਨ ਲੀਟਰ ਪੈਟਰੋਲ ਦੀ ਜਿਹੜੀ ਸੀਗੀ ਜੀ ਜੋ ਕਿ ਉਹ ਹੈ 4.42 ਅਮਰੀਕਨ $4.42 ਜੋ ਕਿ ਇੱਕ ਮਹੀਨਾ ਪਹਿਲਾਂ ਸੀ $4.17 ਤੇ ਫਰਵਰੀ ਦੇ ਵਿੱਚ 28 ਨੂੰ ਜਦੋਂ ਹਮਲਾ ਹੋਇਆ ਉਸ ਤੋਂ ਇੱਕ ਦਿਨ ਪਹਿਲਾਂ ਸੀ $2.98 ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਕਿੰਨੀਆਂ ਵਧੀਆਂ ਨੇ ਇਸ ਤੋਂ ਇਲਾਵਾ ਫੂਡ ਦੀਆਂ ਕੀਮਤਾਂ ਵੀ ਅਮਰੀਕਾ ਸਾਰੀਆਂ ਖ਼ਬਰਾਂ ਅਮਰੀਕਾ ਦੀ ਸਾਂਝੀਆਂ ਕਰ ਰਹੇ ਜੀ ਅਜੇ ਫੂਡ ਦੀਆਂ ਕੀਮਤਾਂ ਬਹੁਤ ਵਧੀਆਂ ਨੇ ਤੇ ਹਾਊਸਿੰਗ ਤੇ ਯੂਟਿਲਿਟੀ ਕੋਸਟ ਯੂਟਿਲਿਟੀ ਭਾਵ ਤੇਲ ਆਪਣੇ ਬਿਜਲੀ ਪਾਣੀ ਵਗੈਰਾ ਹੋਰ ਸਾਰਾ ਇਹ ਵੀ 0.6% ਵਧਿਆ ਕੰਜ਼ਿਊਮਰ ਸਪੈਂਡਿੰਗ ਵੀ ਜਿਹੜੀ ਹੈ 0.5% ਵਧੀ ਹੈ ਸੋ ਆਪਣੀਆਂ ਸੇਵਿੰਗਸ ਨੂੰ ਛੇੜ ਰਹੇ ਨੇ ਅਮਰੀਕਨ ਜਿਹੜੀਆਂ ਉਹਨਾਂ ਨੇ ਸੇਵਿੰਗ ਕੀਤੀਆਂ ਹੋਈਆਂ ਸੀ ਨਾ ਹੁਣ ਉਹਦੇ ਵਿੱਚੋਂ ਖਰਚ ਰਹੇ ਨੇ ਜੀ ਮਾਇਆ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਮਰੀਕਾ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਪੈਦਾ ਹੋਏ ਨੇ ਤੇ ਜਿਹੜੀ ਜੰਗ ਦੀ ਮਾਰ ਹੈ ਉਹ ਆਮ ਲੋਕਾਂ ਦੀ ਜੇਬ ਤੇ ਕਿਵੇਂ ਪਈ ਆ ਸੋ ਇਨਫਲੇਸ਼ਨ ਦੇ ਵਧਣ ਦੇ ਨਾਲ ਫੈਡਰਲ ਰਿਜ਼ਰਵ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਪ੍ਰੈਸ਼ਰ ਬਹੁਤ ਹੈ ਤੇ ਜੂਨ 16-17 ਨੂੰ ਉਹਨਾਂ ਨੇ ਬੈਂਕ ਦੀ ਫਸਟ ਪਾਲਿਸੀ ਦੀ ਮੀਟਿੰਗ ਦੇ ਅੰਦਰ ਕੋਈ ਨਵੇਂ ਐਲਾਨ ਵੀ ਕਰਨੇ ਨੇ ਤੇ ਉਹ ਇੰਟਰਸਟ ਰੇਟ ਦੇ ਬਾਰੇ ਫਿਰ ਨਵਾਂ ਐਲਾਨ ਕਰ ਸਕਦੇ ਨੇ ਆਪ ਜੀ ਨੂੰ ਪਤਾ ਹੈ ਕਿ US ਮਾਰਕੀਟਸ ਜਿਹੜੀਆਂ ਨੇ ਉਹ ਇਨਫਲੇਸ਼ਨ ਦੇ ਬਾਵਜੂਦ ਉਹ ਉੱਚੀਆਂ ਨੇ ਤੇ ਮਾਰਕੀਟਸ ਠੀਕ ਠਾਕ ਨੇ ਪਰ ਇਧਰੋਂ ਲੋਕਾਂ ਦੀ ਜੇਬ ਤੇ ਕਾਫੀ ਬੁਰਾ ਅਸਰ ਪਿਆ ਹੈ ਇਸ ਲੜਾਈ ਦਾ ਹੁਣ ਅਸੀਂ ਜੀ ਗੱਲ ਕਰਾਂਗੇ ਆਪ ਜੀ ਨਾਲ ਅਲਬਰਟਾ ਦੀ ਅਲਬਰਟਾ ਦੇ ਵਿੱਚ ਜਿਹੜਾ ਹੈ ਉਹ ਸੈਪਰੇਸ਼ਨ ਦਾ ਰੌਲਾ ਪਿਆ ਹੋਇਆ ਤੇ ਇਹ ਸੈਪਰੇਸ਼ਨ ਦੇ ਸਵਾਲ ਤੋਂ ਹੁਣ ਕੋਈ ਵਾਂਝਾ ਨਹੀਂ ਰਹਿ ਸਕੇਗਾ ਇਹਦੇ ਲਈ ਸਰਕਾਰ ਹੁਣ ਕੀ ਕਰ ਰਹੀ ਹੈ ਤੇ ਆਪਸੀ ਜਿਹੜਾ ਏਜੰਡਾ ਹੈ ਪਾਰਟੀ ਦਾ UCP ਦਾ ਕਿ ਉਹਦੇ ਮੈਂਬਰ ਹੁਣ ਕੀ ਕਹਿੰਦੇ ਨੇ ਤੇ ਉਹ ਅਸਲ ਵਿੱਚ ਕੀ ਚਾਹੁੰਦੇ ਨੇ ਇਹਦੇ ਬਾਰੇ ਵੀ ਚਰਚਾ ਜਾਰੀ ਰਹੇਗੀ ਤੇ ਅਸੀਂ ਖ਼ਬਰਾਂ ਸਾਂਝੇ ਕਰਾਂਗੇ ਤੇ ਪ੍ਰੋਗਰਾਮ ਵਿੱਚ ਮਦਰ ਇੰਡੀਆ ਰੈਸਟੋਰੈਂਟ ਦੇ ਸਹਿਯੋਗ ਦੇ ਨਾਲ ਜੋ ਅਸੀਂ ਗਿਫਟ ਕਾਰਡ ਦੇਣੇ ਨੇ ਹੁਣ ਅਸੀਂ ਉਹਨਾਂ ਦੀ ਗੱਲ ਕਰ ਲੈਂਦੇ ਹਾਂ ਤੇ ਆਪ ਜੀ ਨਾਲ ਸਵਾਲ ਸਾਂਝਾ ਕਰਦੇ ਹਾਂ ਸਵਾਲ ਅੱਜ ਦਾ ਕੀ ਹੈ ਜੀ ਪੰਜਾਬ ਦੇ ਬਾਰੇ ਹੈ ਸਵਾਲ ਤੇ ਨੋਟ ਕਰ ਲਓ ਸਵਾਲ ਤੁਸੀਂ ਤੇ ਸਵਾਲ ਦਾ ਜਵਾਬ ਤੁਸੀਂ ਸਾਨੂੰ ਜਾਂ ਕਾਲ ਕਰਕੇ ਦੇਣਾ ਤੇ ਜਾਂ ਤੁਸੀਂ ਸਵਾਲ ਦਾ ਜਵਾਬ ਜਿਹੜਾ ਹੈ ਸਾਨੂੰ ਲਿਖ ਕੇ ਭੇਜਣਾ ਜੀ ਵਟਸਐਪ ਤੇ 403-902-1323 403-902-1323 ਔਰ ਸਵਾਲ ਦਾ ਜਵਾਬ ਦੇਣ ਲਈ ਇਹ ਸਾਡਾ ਨੰਬਰ ਨੋਟ ਕਰ ਲਓ ਤੇ ਸਵਾਲ ਸੁਣੋ ਪੰਜਾਬ ਦੇ ਬਿਸਤ ਦੁਆਬ ਖੇਤਰ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ ਪੰਜਾਬ ਦੇ ਬਿਸਤ ਦੁਆਬ ਏਰੀਏ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ ਉਹ ਜ਼ਿਲ੍ਹਿਆਂ ਦੇ ਤੁਸੀਂ ਨਾਮ ਦੱਸਣੇ ਨੇ ਜੀ ਲਿਖ ਕੇ ਭੇਜਣੇ ਲਿਖ ਕੇ ਭੇਜ ਦਿਓ ਤੁਸੀਂ ਕਾਲ ਕਰਕੇ ਸਾਨੂੰ ਜਵਾਬ ਦੇਣਾ ਹੈ ਤੇ ਕਾਲ ਕਰ ਲਓ ਪਰ ਦੱਸਣਾ ਇਹ ਹੈ ਜੀ ਕਿ ਪੰਜਾਬ ਦੇ ਬਿਸਤ ਦੁਆਬ ਜਿਹੜਾ ਏਰੀਆ ਹੈ ਉਹਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਨੇ ਕਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਨਾਮ ਤੁਸੀਂ ਦੱਸਣੇ ਨੇ 403-902-1323 403-902-1323 ਤੇ ਕਾਲ ਕਰਕੇ ਤੁਸੀਂ ਸਾਨੂੰ ਸਵਾਲ ਦਾ ਜਵਾਬ ਜਾਂ ਨੋਟ ਕਰਵਾ ਦਿਓ ਜਾਂ ਲਿਖ ਕੇ ਭੇਜ ਦਿਓ ਵਟਸਐਪ ਤੇ ਇਸੇ ਨੰਬਰ ਤੇ ਨੋਰਮਲ ਜਿਹੜਾ ਮੈਸੇਜ ਹੁੰਦਾ ਜੀ ਉਹ ਨਾ ਭੇਜੋ SMS ਨਾ ਭੇਜੋ ਟੈਕਸਟ ਸਿਰਫ ਵਟਸਐਪ ਤੇ ਕਰੋ ਪੰਜਾਬ ਦੇ ਬਿਸਤ ਦੁਆਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ 403-902-1323

0: ਸਿਆਸਤ ਵਿਚ ਇਸ ਵੇਲੇ ਜਿਹੜੀ ਵੱਡੀ ਖਬਰ ਜਿਹੜੀ ਜ਼ਿਆਦਾ ਚਰਚਾ ਵਿਚ ਹੈ ਉਹ ਹੈ ਕਿ ਪ੍ਰੈਮੀਅਰ ਡੈਨੀਅਲ ਸਮਿਥ ਤੇ ਉਨ੍ਹਾਂ ਦੀ ਆਪਣੀ ਹੀ UCP ਪਾਰਟੀ ਦੇ ਪ੍ਰਧਾਨ ਰੌਬ ਸਮਿਥ ਵਿਚਾਲੇ ਕੁਛ ਮਤ ਭੇਦ ਉਭਰ ਕੇ ਸਾਹਮਣੇ ਆਏ ਨੇ। ਕਾਲਰ ਨੇ ਸਾਡੇ ਕੋਲ ਉਨ੍ਹਾਂ ਦੀ ਗੱਲ ਕਰ ਲਈ ਹੈ ਜੀ। ਸੁਰ ਸਿੰਘ ਰੇਡੀਓ ਹੈਲੋ ਜੀ ਸਤਿ ਸ੍ਰੀ ਅਕਾਲ ਜੀ। ਰੇਡੀਓ ਦੀ ਆਵਾਜ਼ ਬੰਦ ਕਰਿਓ ਜੀ, ਰੇਡੀਓ ਦੀ ਆਵਾਜ਼ ਬੰਦ ਕਰਕੇ ਫੇਰ ਕਾਲ। ਹਾਂ ਜੀ ਹੈਲੋ ਜੀ ਜੀ ਰੇਡੀਓ ਦੀ ਆਵਾਜ਼ ਬੰਦ ਕਰੋ ਜੀ ਪਹਿਲਾਂ, ਫੇਰ ਆਵਾਜ਼ ਗੱਲਬਾਤ ਸਹੀ ਹੋ ਗਈ। ਸਤਿ
1: ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਰੇਡੀਓ ਦੀ ਆਵਾਜ਼ ਬੰਦ ਕਰਿਓ ਜੀ।
0: ਤੁਸੀਂ ਫੋਨ ਦੇ ਵਿੱਚੋਂ ਜੀ ਸਾਡੇ ਨਾਲ ਗੱਲਬਾਤ ਕਰੋ, ਰੇਡੀਓ ਤੋਂ ਆਵਾਜ਼ ਨਾ ਸੁਣੋ ਕਿਰਪਾ ਕਰਕੇ। ਹਾਂ ਜੀ ਮੇਰਾ ਖਿਆਲ ਕਿ ਦੁਬਾਰਾ ਅਸੀਂ ਕਾਲ ਕਰ ਲੈਂਦੇ ਜੀ, ਸਰੋਤੇ ਦੁਬਾਰਾ ਕਾਲ ਕਰ ਲੈਣ ਤੇ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਜਦੋਂ ਤੁਸੀਂ ਕਾਲ ਕਰਨੀ ਹੈ ਜੀ ਰੇਡੀਓ ਸੈੱਟ ਦੀ ਆਵਾਜ਼ ਜਿਹੜੀ ਹੈ ਉਸਨੂੰ ਬੰਦ ਕਰ ਲਿਆ ਕਰੋ, ਬੇਨਤੀ ਹੈ, ਨਹੀਂ ਤੇ ਉਹ ਕਨਫਿਊਜ਼ਨ ਦਿੰਦਾ ਜੀ। ਪੰਜਾਬ ਦੇ ਬਿਸਤ ਦੁਆਬ ਖੇਤਰ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ ਇਹ ਸਾਡਾ ਅੱਜ ਦਾ ਸਵਾਲ ਹੈ ਤੇ ਸਵਾਲ ਦਾ ਜਵਾਬ ਤੁਸੀਂ ਦੇਣਾ ਸਾਨੂੰ ਕਾਲ ਕਰਕੇ। ਸੁਰ ਸਿੰਘ ਰੇਡੀਓ
2: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
2: ਸਵਾਲ ਦਾ ਜਵਾਬ ਸੀਗਾ ਜੀ ਚਾਰ ਜ਼ਿਲ੍ਹੇ ਆਉਂਦੇ ਨੇ ਬਿਸਤ ਦੁਆਬ ਦੇ ਵਿੱਚ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ।
0: ਕੀ ਨਾਮ ਤੁਹਾਡਾ ਵੀਰ ਜੀ?
2: ਸ਼ੁਭਮ ਠਾਕੁਰ।
0: ਸ਼ੁਭਮ ਠਾਕੁਰ ਜੀ ਫੋਨ ਦੇ ਚਾਰ ਡਿਜਿਟ ਬੋਲੋ।
2: 8700।
0: 8700।
2: ਹਾਂਜੀ
0: ਠੀਕ ਹੈ ਜੀ, ਥੈਂਕ ਯੂ। ਤੁਸੀਂ ਵੀ ਕਾਲ ਕਰ ਸਕਦੇ ਹੋ ਜੀ, ਦੱਸਣਾ ਕਿ ਬਿਸਤ ਦੁਆਬ ਏਰੀਆ ਜਿਹੜਾ ਪੰਜਾਬ ਦਾ ਉਹਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਨੇ ਜਾਂ ਤੁਸੀਂ ਕਾਲ ਕਰ ਲਓ ਸਾਨੂੰ 403-902-1323 ਤੇ 403-902-1323 ਤੇ ਜਾਂ ਤੁਸੀਂ ਸਾਨੂੰ ਲਿਖ ਕੇ ਇਹ ਮੈਸੇਜ ਵਟਸਐਪ ਤੇ ਭੇਜ ਦਿਓ ਜੀ ਇਸੇ ਨੰਬਰ ਤੇ ਤੇ ਅਸੀਂ ਗੱਲਬਾਤ ਜਾਰੀ ਰੱਖਦੇ ਹਾਂ। ਜੋ UCP ਦੇ ਪਾਰਟੀ ਦੇ ਪ੍ਰਧਾਨ ਰੌਬ ਸਮਿਥ ਤੇ ਪ੍ਰੈਮੀਅਰ ਡੈਨੀਅਲ ਸਮਿਥ ਦੇ ਵਿਚਕਾਰ ਕੁਛ ਇਸ ਮਾਮਲੇ ਤੇ ਮਤਭੇਦ ਸਾਹਮਣੇ ਆਏ ਨੇ, ਸਾਡੇ ਕੋਲ ਫੇਰ ਕਾਲ ਨੇ ਜੀ। ਸੁਰ ਸਿੰਘ ਰੇਡੀਓ
3: ਹੈਲੋ
0: ਜੀ,
3: ਸਤਿ
0: ਸ੍ਰੀ ਅਕਾਲ ਜੀ, ਜਵਾਬ ਦਿਓ ਜੀ ਕੀ ਨਾਮ ਤੁਹਾਡਾ?
3: ਅਮਰਜੀਤ ਸਿੰਘ
0: ਜੀ।
3: ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ।
0: ਤੁਹਾਡੇ ਫੋਨ ਦੇ ਚਾਰ ਅੱਖਰ ਜੀ?
3: 5864।
0: 5864 ਠੀਕ ਹੈ ਜੀ, ਮਿਹਰਬਾਨੀ, ਥੈਂਕ ਯੂ।
3: ਓਕੇ
0: ਸਰ ਸਿੰਘ ਰੇਡੀਓ
4: ਹੈਲੋ ਜੀ, ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ।
4: ਹਾਂਜੀ, ਮੈਨੂੰ ਲੱਗਦਾ ਵੀ ਬਿਸਤ ਦੁਆਬ ਦਾ ਮਤਲਬ ਵੀ ਦੁਆਬੇ ਦੇ ਜ਼ਿਲ੍ਹੇ ਹੈ ਨਾ।
0: ਬਿਸਤ ਦੁਆਬ ਦਾ ਆਪਣਾ ਮਤਲਬ ਹੈ ਜੀ, ਉਹ ਵੀ ਸ਼ੇਅਰ ਕਰਾਂਗੇ ਅਸੀਂ ਜਰੂਰ ਜਾਣ ਪ੍ਰੋਗਰਾਮ ਦੇ ਵਿੱਚ ਦੱਸਾਂਗੇ।
4: ਅੱਛਾ ਜੀ,
0: ਹਾਂਜੀ
4: ਇਹ ਸਾਡੇ ਹੈ ਨਾ ਦੁਆਬੇ ਦੇ ਜ਼ਿਲ੍ਹੇ ਹੈਗੇ ਆ ਜੀ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਪਹਿਲਾਂ ਨਵਾਂ ਸ਼ਹਿਰ ਤਹਿਸੀਲ ਹੁੰਦੀ ਸੀ, ਹੁਣ ਨਵਾਂ ਸ਼ਹਿਰ ਆ ਜੋ ਮੇਰੇ ਪੇਕਿਆਂ ਦਾ ਜ਼ਿਲ੍ਹਾ ਹੁਣ ਬਣ ਗਿਆ ਨਵਾਂ ਸ਼ਹਿਰ, ਚਾਰ ਆ ਜੀ।
0: ਠੀਕ ਹੈ ਜੀ, ਫੋਨ ਦੇ ਚਾਰ ਅੱਖਰ ਲਿਖਾਓ ਜੀ ਨਾਮ ਤੋਂ ਪਤਾ।
4: ਹਾਂਜੀ ਹਾਂਜੀ, ਸਾਡੇ ਹੈਗੇ ਆ 6559।
0: ਠੀਕ ਹੈ ਜੀ, ਥੈਂਕ ਯੂ, ਥੈਂਕਸ ਫੋਰ ਕਾਲਿੰਗ,
4: ਥੈਂਕ ਯੂ ਜੀ।
0: ਓਕੇ ਸੋ ਗੱਲਬਾਤ ਜਿਹੜੀ ਅਸੀਂ ਕਰ ਰਹੇ ਸੀ, 19 ਅਕਤੂਬਰ ਨੂੰ ਅਲਬਰਟਾ ਦੇ ਵਿੱਚ ਰੈਫਰੈਂਡਮ ਹੋਣਾ ਹੈ, ਲੋਕ ਰਾਏ ਹੋਵੇਗੀ, ਸਾਡੇ ਕੋਲ ਕਾਲਰ ਬਾਵਾ ਨੇ ਜੀ ਅੱਜ। ਸੁਰ ਸਿੰਘ ਰੇਡੀਓ
5: ਕੁਲਦੀਪ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
5: ਸਰ ਦੁਆਬ ਹੁੰਦਾ ਜੀ ਦੋ ਨਦੀਆਂ ਦੇ ਵਿੱਚ ਵਾਲੀ ਜਗ੍ਹਾ ਹੈ ਨਾ ਜੀ, ਤੇ ਬਿਸਤ ਦੁਆਬ ਹੈਗੀ ਬਿਆਸ ਤੇ ਸਤਲੁਜ ਦੇ ਵਿੱਚ ਵਾਲਾ ਜਿਹੜਾ ਏਰੀਆ, ਇਹਦੇ ਵਿੱਚ ਹੈਗਾ ਜੀ ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ ਤੇ ਜਲੰਧਰ। ਨਵਾਂ ਸ਼ਹਿਰ ਵੈਸੇ ਬਾਅਦ ਚ ਆਇਆ, ਪਹਿਲਾਂ 3 ਸੀ ਹੁਣ 4 ਹੋ ਗਏ ਜੀ।
0: ਠੀਕ ਹੈ ਜੀ, ਫੋਨ ਦੇ ਚਾਰ ਅੱਖਰ ਬੋਲੇ ਜੀ।
5: 9526
0: ਸਤਵਿੰਦਰ ਸਿੰਘ ਚੀਮਾ, ਰਾਈਟ? ਹਾਂਜੀ
5: ਹਾਂਜੀ ਹਾਂਜੀ,
0: ਠੀਕ ਹੈ ਜੀ, ਮਿਹਰਬਾਨੀ,
5: ਥੈਂਕ ਯੂ।
0: ਸਰ ਸਿੰਘ ਰੇਡੀਓ
4: ਹਾਂਜੀ, ਮੈਂ ਦੱਸਣਾ ਸੀ ਵੀ ਨਵੇਂ ਸ਼ਹਿਰ ਨੂੰ ਭਗਤ ਸਿੰਘ ਵਾਲਾ ਵੀ ਕਹਿੰਦੇ ਆ ਜੀ, ਭਗਤ ਸਿੰਘ ਦਾ ਨਾਮ ਵੀ ਨਵੇਂ ਸ਼ਹਿਰ ਜ਼ਿਲ੍ਹੇ ਨੂੰ ਕਹਿੰਦੇ ਆ।
0: ਠੀਕ ਹੈ ਜੀ, ਠੀਕ ਹੈ, ਨੋਟ ਕਰ ਲੈ।
4: ਓਕੇ ਜੀ,
0: ਸਾਡੇ ਕੋਲ ਆਨਲਾਈਨ ਵੀ ਆਨਸਰ ਆਏ ਨੇ, ਮੈਂ ਜਰਾ ਬਾਅਦ ਵਿੱਚ ਪੜ੍ਹਨਾ ਜੀ, ਖਬਰ ਜਰਾ ਪੂਰੀ ਕਰ ਲਈਏ ਅਗਰ ਸਰੋਤਿਆਂ ਨੇ, ਅਗਰ ਕਾਲ ਕਰਨੀ ਇਨ ਦਾ ਮੀਨ ਟਾਈਮ 403-902-1323। ਔਰ ਜੋ ਰੈਫਰੈਂਡਮ ਦੇ ਬਾਰੇ ਲੋਕ ਰਾਏ ਜੀ, ਮੈਂ ਹੁਣ ਖਬਰ ਪੂਰੀ ਕਰ ਲਵਾਂ ਜੀ, 3-4 ਵਾਰੀ ਮੈਂ ਸ਼ੁਰੂ ਕਰ ਚੁੱਕਿਆ।

ਸੋ ਡੈਨੀਅਲ ਸਮਿਥ ਨੇ ਇੱਕ ਇੰਟਰਵਿਊ ਵਿੱਚ ਪਾਰਟੀ ਪ੍ਰਧਾਨ ਦਾ ਜਿਹੜਾ ਦਾਅਵਾ ਸੀ ਕਿ ਪਾਰਟੀ ਵੰਡੀ ਹੋਈ ਹੈ ਇਸ ਮੁੱਦੇ ਤੇ ਪ੍ਰੈਮੀਅਰ ਨੇ ਜਿਹੜਾ ਸਟਰੋਂਗਲੀ ਇਹ ਕਹਿ ਦਿੱਤਾ ਕਿ ਪਾਰਟੀ ਦਾ ਜਿਹੜਾ ਸਵਾਲ ਹੈ ਉੱਥੇ ਮੇਰਾ ਸ਼ਬਦ ਹੀ ਆਖਰੀ ਸ਼ਬਦ ਹੈ, ਭਾਵ ਹੁਕਮ ਡੈਨੀਅਲ ਸਮਿਥ ਦਾ ਚੱਲਦਾ। ਨਾਲ ਹੀ ਡੈਨੀਅਲ ਸਮਿਥ ਕਹਿੰਦੇ ਨੇ ਕਿ ਸਰਕਾਰ ਕੌਕਸ ਤੇ ਪਾਰਟੀ ਦੀ ਤਰਫੋਂ ਇਹ ਕਹਿੰਦੇ ਨੇ ਕਿ ਪਾਰਟੀ ਦਾ ਸਟੈਂਡ ਬਿਲਕੁਲ ਸਾਫ਼ ਹੈ ਤੇ ਅਸੀਂ ਮਜ਼ਬੂਤ ਤੇ ਇਕਜੁੱਟ ਕੈਨੇਡਾ ਦੇ ਹੱਕ ਦੇ ਵਿੱਚ ਖੜੇ ਹਾਂ। ਡੈਨੀਅਲ ਪ੍ਰੈਮੀਅਰ ਦੇ ਸਖ਼ਤ ਰੁੱਖ ਤੋਂ ਬਾਅਦ UCP ਪਾਰਟੀ ਪਿੱਛੇ ਹਟ ਗਈ ਹੈ ਤੇ ਪਾਰਟੀ ਨੇ ਨਵਾਂ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਕੈਨੇਡਾ ਦੇ ਨਾਂ ਰਹਿਣ ਦੇ ਪੱਖ ਵਿੱਚ ਨੇ। ਸੋ ਇਸ ਵੇਲੇ ਵਿਰੋਧੀ ਪਾਰਟੀ ਜਿਹੜੀ NDP ਉਹ ਕਹਿੰਦੀ ਹੈ ਕਿ ਸਮਿਥ ਦਾ ਰੈਫਰੈਂਡਮ ਕਰਵਾਉਣ ਦਾ ਫੈਸਲਾ ਹਾਸੋਹੀਣ ਹੈ ਤੇ ਕੁਰਸੀ ਬਚਾਉਣ ਲਈ ਡੈਨੀਅਲ ਸਮਿਥ ਸੂਬੇ ਅੰਦਰ ਕੁਛ ਕੱਟੜਪੰਥੀ ਜਾਂ ਆਪਣੀ ਪਾਰਟੀ ਦੇ ਅੰਦਰ ਕੱਟੜਪੰਥੀ ਜਿਹੜਾ ਗਰੁੱਪ ਹੈ ਉਸ ਨੂੰ ਖੁਸ਼ ਕਰਨ ਲਈ ਇਹ ਕੰਮ ਕਰ ਰਹੇ ਨੇ। ਸੋ ਇਸ਼ੂ ਇਹ ਬਣਦਾ ਜਾ ਰਿਹਾ ਤੇ ਇਸ ਮੁੱਦੇ ਤੇ ਸਰਕਾਰ ਅਲਬਰਟਾ ਦੀ ਪ੍ਰੈਮੀਅਰ ਪਾਰਟੀ UCP ਇਹਦੇ ਬਾਰੇ ਕੁਛ ਲੋਕ ਹੋਰ ਜਿਹੜੇ ਨੇ ਇਸ ਤਰ੍ਹਾਂ ਵੀ ਰਾਏ ਦਿੰਦੇ ਨੇ ਕਿ ਪਾਰਟੀ ਜਿਹੜੀ ਹੈ ਉਹ ਸਪਲਿਟ ਵੱਲ ਨੂੰ ਵੱਧ ਰਹੀ ਹੈ ਤੇ ਪਾਰਟੀ ਇਸ ਮੁੱਦੇ ਤੇ ਦੋ ਫਾੜ ਵੀ ਹੋ ਸਕਦੀ ਹੈ। ਇੰਡੀਵਿਜੁਅਲ ਤੌਰ ਤੇ ਅਲਬਰਟਾ ਸਰਕਾਰ ਦੇ MLA ਤੇ ਮਿਨਿਸਟਰ ਰੈਫਰੈਂਡਮ ਕਰਵਾਉਣ ਦੇ ਡੈਨੀਅਲ ਸਮਿਥ ਦੇ ਫੈਸਲੇ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਅਜੇ ਤੱਕ ਉਹ ਲੋਕ ਚੁੱਪ ਨੇ ਜੋ ਇਸ ਮੁੱਦੇ ਤੇ ਸਰਕਾਰ ਦੇ ਨਾਲ ਨਹੀਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੈਪਰੇਸ਼ਨ ਨੂੰ ਲੈ ਕੇ ਜਿਹੜੀ ਅਸੀਂ ਇਹ ਖਬਰ ਸਾਂਝੀ ਕੀਤੀ ਹੈ ਇਸ ਲਈ ਕਹਿੰਦੇ ਨੇ ਕਿ ਸਵਾਲ ਜਿਹੜਾ ਪੁੱਛਿਆ ਜਾਵੇਗਾ ਜਿਹਦੇ ਬਾਰੇ ਅਸੀਂ ਆਪਣੇ ਪ੍ਰੋਗਰਾਮ ਚ ਵੀ ਗੱਲ ਕੀਤੀ ਸੀ ਤੇ ਉਸ ਵਿੱਚ ਪ੍ਰੈਮੀਅਰ ਡੈਨੀਅਲ ਸਮਿਥ ਤੇ ਉਹਨਾਂ ਦੀ ਕੈਬਨਿਟ ਨੇ ਆਰਡਰ ਇਨ ਕੌਂਸਲ ਜਿਹੜਾ ਹੈ ਉਹ ਇਸ਼ੂ ਕੀਤਾ ਤੇ ਐਗਜੈਕਟ ਫਰੇਜ਼ਿੰਗ ਜਿਹੜੀ ਹੈ ਕਿ ਸਹੀ ਸਹੀ ਪੂਰੇ ਪੂਰੇ ਲਫ਼ਜ਼ ਕੀ ਹੋਣਗੇ ਸਵਾਲ ਦੇ ਉਹ ਤੈਅ ਕੀਤੇ ਜਾ ਰਹੇ ਨੇ। ਸਪੈਸ਼ਲ ਆਰਡਰ ਜਿਹੜਾ ਕੈਬਨਿਟ ਤੋਂ ਹੈ ਜਿਸ ਤੇ ਸਾਈਨ ਕੀਤੇ ਹੋਏ ਨੇ ਇਸ ਵਿੱਚ ਦੱਸਿਆ ਗਿਆ ਕਿ ਕਿਵੇਂ ਵੋਟਰਾਂ ਦੇ ਸਾਹਮਣੇ ਇਹ ਸਵਾਲ ਰੱਖਿਆ ਜਾਵੇਗਾ। ਡਾਕੂਮੈਂਟ ਦੇ ਮੁਤਾਬਕ ਮਲਟੀਪਲ ਚੋਇਸ ਕੁਐਸਚਨ ਜਿਹੜੇ ਵਿੱਚ ਹੈਗਾ ਉਹਦੇ ਵਿੱਚ ਫਿਰ ਉਹ ਹੋਈ ਕਿ ਸ਼ੁੱਡ ਅਲਬਰਟਾ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ ਔਰ ਸ਼ੁੱਡ ਦ ਗਵਰਨਮੈਂਟ ਆਫ ਅਲਬਰਟਾ ਕਮੈਂਸ ਦ ਲੀਗਲ ਪ੍ਰੋਸੈਸ ਰਿਕੁਆਇਰਡ ਅੰਡਰ ਦ ਕੈਨੇਡੀਅਨ ਕੰਸਟੀਟਿਊਸ਼ਨ ਟੂ ਹੋਲਡ ਏ ਬਾਇੰਡਿੰਗ ਪ੍ਰੋਵਿੰਸ਼ੀਅਲ ਰੈਫਰੈਂਡਮ ਔਰ ਵੈਦਰ ਔਰ ਨਾਟ ਅਲਬਰਟਾ ਸ਼ੁੱਡ ਬੀ ਸੈਪਰੇਟ ਫਰੋਮ ਕੈਨੇਡਾ। ਇਸ ਨੂੰ ਕਨਫਿਊਜ਼ਨ ਤੇ ਕਿਹਾ ਜਾ ਰਿਹਾ ਹੈ ਵੀ ਹੈ ਬੜਾ ਲੰਬਾ ਚੌੜਾ ਸਵਾਲ ਹੈ ਕਿ ਪਹਿਲਾਂ ਇਸਦਾ ਹਿੱਸਾ ਇਹੋ ਕਿ ਕੀ ਅਲਬਰਟਾ ਕੈਨੇਡਾ ਦੇ ਨਾਲ ਰਹੇ ਜਾਂ ਅਲਬਰਟਾ ਸਰਕਾਰ ਜਿਹੜੀ ਹੈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰੇ ਜਿਸ ਦੇ ਤਹਿਤ ਕੈਨੇਡੀਅਨ ਸੰਵਿਧਾਨ ਦੇ ਤਹਿਤ ਇੱਕ ਸੂਬਾਈ ਰੈਫਰੈਂਡਮ ਕਰਵਾਇਆ ਜਾਵੇ ਤਾਂ ਕਿ ਕੈਨੇਡਾ ਜਿਹੜਾ ਹੈ ਕੈਨੇਡਾ ਦੇ ਨਾਲੋਂ ਸੂਬੇ ਨੂੰ ਅਲਬਰਟਾ ਨੂੰ ਵੱਖ ਕੀਤਾ ਜਾ ਸਕੇ। ਫਿਰ ਉਹਨਾਂ ਕੋਲ ਆਪਸ਼ਨ ਦੋ ਦਿੱਤੀਆਂ ਜਾਂਦੀਆਂ ਨੇ ਆਪਸ਼ਨ 1 ਜਿਸ ਵਿੱਚ ਹੈ ਕਿ ਅਲਬਰਟਾ ਸ਼ੁੱਡ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ ਤੇ ਆਪਸ਼ਨ 2 ਜਿਹਦੇ ਵਿੱਚ ਅਗਲਾ ਜਿਹੜਾ ਮੈਂ ਪੜ੍ਹ ਕੇ ਸੁਣਾਇਆ ਜਾ। ਸੋ ਇਹੋ ਹੀ ਸਵਾਲ ਜਿਹੜਾ ਡੈਨੀਅਲ ਸਮਿਥ ਨੇ ਪਿਛਲੇ ਹਫ਼ਤੇ ਜੋ ਅਨਾਊਂਸਮੈਂਟ ਕੀਤੀ ਸੀ ਉਹਦੇ ਵਿੱਚ ਇਸੇ ਤਰ੍ਹਾਂ ਹੂ ਹੂ ਪੜ੍ਹ ਕੇ ਸੁਣਾਇਆ ਗਿਆ ਸੀ। ਸੋ 10 ਰੈਫਰੈਂਡਮ ਸਵਾਲ ਹੋਣਗੇ ਜਿਹਦੇ ਵਿੱਚੋਂ ਵੱਡੀ ਗੱਲ ਜਿਹੜੀ ਉਹ ਇਹ ਹੋਵੇਗੀ ਕਿ ਖਾਸ ਤੌਰ ਤੇ ਜਦੋਂ ਇਹ ਸਵਾਲ ਰੱਖਿਆ ਜਾਵੇਗਾ ਇਸ ਵਿੱਚ ਰੈਫਰੈਂਡਮ ਵਾਲਾ ਸਵਾਲ ਜਿਸ ਤੇ ਜ਼ਿਆਦਾ ਰੌਲਾ ਪੈ ਚੁੱਕਾ ਤੇ ਬਾਕੀ ਵੀ ਸਵਾਲ ਕਾਫ਼ੀ ਇੰਪੋਰਟੈਂਟ ਨੇ ਜਿਸ ਵਿੱਚ ਕੱਚੇ ਜਿਹੜੇ ਵਸਨੀਕ ਨੇ ਟੈਂਪਰੇਰੀ ਰੈਜੀਡੈਂਟਸ ਨੇ ਉਹਨਾਂ ਤੋਂ ਹੈਲਥ ਕੇਅਰ ਸੇਵਾਵਾਂ ਦੇ ਬਾਰੇ ਕਿ ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇਣੀ ਉਹਨਾਂ ਦਾ ਇਲਾਜ ਨਹੀਂ ਅਸੀਂ ਕਰਨਾ ਜੇ ਉਹ ਹੋਰ ਬਹੁਤ ਸਾਰੇ ਸਵਾਲ ਨੇ ਮੈਨੂੰ ਲੱਗਦਾ ਕਿ ਉਹਨਾਂ ਦੇ ਬਾਰੇ ਕੋਈ ਬਹੁਤਾ ਸੋਚੇਗਾ ਨਹੀਂ ਗੱਲ ਕਰੇਗਾ ਨਹੀਂ ਪਰ ਉਹ ਵੀ ਇਕੁਅਲੀ ਇੰਪੋਰਟੈਂਟ ਸਵਾਲ ਹੈਗੇ ਨੇ ਜੀ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਸਵਾਲ ਹੈ ਰੈਫਰੈਂਡਮ ਦੇ ਵਿੱਚ ਵੱਖਰੇ ਤੌਰ ਤੇ ਕਰਵਾਇਆ ਜਾਣਾ ਇਸ ਵਿੱਚ ਕਿੰਨਾ ਖਰਚਾ ਹੋਵੇਗਾ ਸਰਕਾਰ ਦਾ ਅੰਦਾਜ਼ਾ ਨਹੀਂ ਹੈ ਲੇਕਿਨ ਇਸ ਵੇਲੇ ਕਾਫੀ ਸਾਰੀ ਸਿਆਸਤ ਜਿਹੜੀ ਹੈ ਜੀ ਗਰਮਾਈ ਹੋਈ ਹੈ ਅਲਬਰਟਾ ਦੇ ਵਿੱਚ। ਇਸ ਪ੍ਰੋਗਰਾਮ ਦੇ ਸਪੌਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸਪੁਰਾ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤੇ ਸੰਪਰਕ ਕਰ ਲਓ ਜੀ 587-832-1208 5872-1208 ਸੋਨਿਕ ਇੰਸ਼ੋਰੈਂਸ। ਦੂਸਰੇ YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ।

0: ਵਰਲਡ ਲਈ ਸੇਵਾਵਾਂ ਦਿੰਦੀ ਹੈ। ਬਿਲਿੰਗ ਸਰਕਾਰ ਨੂੰ ਕਰਦੀ ਹੈ ਤੇ ਫੋਨ ਹੈ 8257600983 8256600983। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਫੋਨ 403-903-7657 ਹੈ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਨ ਇੰਸ਼ੋਰੈਂਸ ਕਰਦੇ ਨੇ। ਫੋਨ ਹੈ 403-404-3500 ਤੇ ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿਚ ਦਾਲਾਂ ਸਬਜ਼ੀਆਂ ਖਾਣੀਆਂ ਹੋਣ ਜਾਂ ਵਧੀਆ ਵੈਜ ਨਾਨ ਵੈਜ ਫੂਡ ਖਾਣਾ ਹੋਵੇ ਤੇ 24 ਘੰਟੇ ਖੁੱਲਣ ਵਾਲੇ ਰੈਸਟੋਰੈਂਟ ਮਦਰ ਇੰਡੀਆ ਰੈਸਟੋਰੈਂਟ ਪਹੁੰਚੋ ਸਿਟੀ ਸਕੇਪ ਲੈਂਡਿੰਗ ਦੇ ਵਿੱਚ। ਫੋਨ 403-464-6666 ਕਾਲਰ ਨੇ ਜੀ। ਸਤਿ ਸ੍ਰੀ ਅਕਾਲ ਰੇਡੀਓ
1: ਕੁਲਦੀਪ ਜੀ।
0: ਜੀ
1: ਇਹ ਜਿਹੜੀ ਰੈਫਰੈਂਡਮ ਦੀ ਜਿਹੜੀ ਗੱਲ ਚੱਲ ਰਹੀ ਹੈ ਨਾ ਜੀ,
0: ਜੀ
1: ਇਹਦੇ ਵਿੱਚ ਜਿਹੜਾ ਅਲਬਰਟਾ ਤੋਂ ਸੈਪਰੇਟ ਹੋਣ ਵਾਲਾ ਕੁਐਸਚਨ ਹੈ ਨਾ, ਚਲੋ ਇਹ ਤੇ ਕਿਸੇ ਪਾਸੇ ਲੱਗਦਾ ਕਿਵੇਂ ਲੱਗਦਾ, ਇਹਨੂੰ ਟਾਈਮ ਬਹੁਤ ਲੱਗਣਾ ਵੈਸੇ ਵੀ, ਪਰ ਮੈਨੂੰ ਲੱਗਦਾ ਸਰਕਾਰ ਇਹਦੇ ਬਹਾਨੇ ਨਾ ਜਿਹੜੇ ਪਹਿਲੇ ਕੁਐਸਚਨ ਨੇ ਪੰਜ ਜਿਹੜੇ ਇਮੀਗ੍ਰੈਂਟਸ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਜਾਂ ਕੱਟ ਦਿੱਤੀਆਂ ਜਾਣ, ਉਹ ਉਹਨਾਂ ਨੂੰ ਇੱਕ ਉਹ ਓਪੀਨੀਅਨ ਮਿਲ ਜਾਏਗਾ, ਅੱਗੇ ਉਹਨਾਂ ਨੂੰ ਚੇਂਜ ਕਰਨ ਦਾ ਬਹਾਨਾ ਮਿਲ ਜਾਏਗਾ ਸਰਕਾਰ ਨੂੰ।
0: ਤੁਹਾਡਾ ਮਤਲਬ ਉਹ ਲੱਗਦਾ ਵੀ ਲੋਕ ਉਹਦੇ ਵਿੱਚ ਸਰਕਾਰ ਜੋ ਚਾਹੁੰਦੀ ਹੈ ਉਹ ਸਰਕਾਰ ਦੇ ਹੱਕ ਵਿੱਚ ਵੋਟਾਂ
1: ਸਰਕਾਰ ਨੇ ਉਹ ਕਰਵਾ ਲੈਣਾ ਆਪਣੇ ਹੱਕ ਚ, ਮੈਨੂੰ ਇਹ ਲੱਗਦਾ। ਬਹਾਨਾ ਅਲਬਰਟਾ ਨੂੰ ਅਲੱਗ ਹੋਣ ਦਾ, ਰੈਫਰੈਂਡਮ ਦਾ ਰੌਲਾ ਪਾ ਕੇ ਤੇ ਲੈ ਜਾਣੀ ਆ ਓਪੀਨੀਅਨ ਲੋਕਾਂ ਦਾ ਉਹਦੇ ਮਾਮਲੇ ਚ ਵੀ ਜਿਹੜੇ ਇਮੀਗ੍ਰੈਂਟਸ ਨੂੰ ਦਿੰਦੇ ਆਪਾਂ ਹੈਲਥ ਕੇਅਰ ਦਿੰਦੇ ਆ ਜਾਂ ਹੈਲਥ ਕਵਰੇਜ ਆ ਜਾਂ ਸਕੂਲ ਦਾ ਜਾਂ ਬਾਕੀ ਬੈਨੀਫਿਟਸ ਨੇ, ਉਹ ਨਾ ਬੰਦ ਹੋ ਜਾਣੇ ਇਸ ਬਹਾਨੇ ਨਾਲ।
0: ਠੀਕ ਹੈ ਜੀ, ਠੀਕ ਹੈ ਜੀ,
1: ਟਾਈਮ ਦੱਸੇਗਾ ਜੀ।
0: ਠੀਕ ਹੈ ਜੀ, ਮਿਹਰਬਾਨੀ, ਕਾਲ ਕਰਨ ਲਈ ਧੰਨਵਾਦ ਜੀ। ਸੋ ਇਸ ਮਾਮਲੇ ਤੇ ਸਿਆਸਤ ਗਰਮਾਈ ਹੈ ਜੀ, ਤੇ ਤੁਸੀਂ ਵੀ ਅਗਰ ਆਪਣੇ ਵਿਚਾਰ ਵੀ ਦੇਣਾ ਚਾਹੁੰਦੇ ਹੋ ਤੇ ਦੇ ਸਕਦੇ। ਜਿਹੜੇ ਆਨਲਾਈਨ ਸਾਨੂੰ ਸਵਾਲਾਂ ਦੇ ਜਵਾਬ ਆਏ ਨੇ ਉਹ ਜਰਾ ਸਾਂਝੇ ਕਰ ਲਈਏ ਜੀ। ਸਵਾਲ ਸੁਖਮੰਦਰ ਸਿੰਘ ਕਹਿੰਦੇ ਨੇ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ। ਰੁਪਿੰਦਰ ਢਿੱਲੋਂ ਲਿਖਦੇ ਨੇ, ਸਤਿ ਸ੍ਰੀ ਅਕਾਲ ਭਾਜੀ, ਲਿਖਦੇ ਨੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ। ਇਹ ਆਂਸਰ ਦੋ ਰੁਪਿੰਦਰ ਢਿੱਲੋਂ ਹੋਣਾ ਦੇ ਫੋਨ ਦੇ ਚਾਰ ਡਿਜਿਟ 4275, ਸੁਖਮੰਦਰ ਹੋਣਾ ਦੇ 2326। 403-902-1323 ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਜੇ ਤੁਸੀਂ ਇਸ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਹੋ ਕਿ ਬੇਸਟ ਦੁਆਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ ਤੇ ਕਾਲ ਕਰ ਲਓ ਤੇ ਅਸੀਂ ਤੁਹਾਨੂੰ ਦੋ ਗਿਫਟ, ਇੱਕ ਇੱਕ ਗਿਫਟ ਕਾਰਡ ਇੱਕ ਸਰੋਤੇ ਨੂੰ ਜਿਹੜਾ ਹੈ ਉਹ ਮਦਰ ਇੰਡੀਆ ਰੈਸਟੋਰੈਂਟ ਦਾ ਦੇਵਾਂਗੇ। ਇੱਕ ਗਿਫਟ ਕਾਰਡ ਮਦਰ ਇੰਡੀਆ ਰੈਸਟੋਰੈਂਟ ਦੇ, ਇੱਕ ਗਿਫਟ ਕਾਰਡ ਇੱਕ ਸਰੋਤੇ ਨੂੰ, ਤੇ ਚਾਰ ਕੁੱਲ ਜਿਹੜੇ ਨੇ ਅੱਜ ਦੇ ਪ੍ਰੋਗਰਾਮ ਵਿੱਚ ਦੇਣੇ ਨੇ। ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਅਸੀਂ ਇੱਕ ਮਾਹਿਰਾਨਾ ਰਾਏ ਪੇਸ਼ ਕਰਨੀ ਹੈ ਜਿਸ ਵਿੱਚ ਪੰਜਾਬ ਦੇ ਕੁਝ ਮੁੱਦਿਆਂ ਤੇ ਚਰਚਾ ਇੱਕ ਸੀਨੀਅਰ ਪੱਤਰਕਾਰ ਕਰ ਰਹੇ ਨੇ, ਉਹ ਆਪ ਜੀ ਲਈ ਪੇਸ਼ ਕਰਾਂਗੇ। ਮਾਰਕ ਕਾਰਨੀ ਕੀ ਕਹਿ ਰਹੇ ਨੇ, ਅਮਰੀਕਾ ਦੇ ਵਿੱਚ ਨਿਊਯਾਰਕ ਦੇ ਬਿਜ਼ਨਸ ਲੀਡਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਕਿਹਾ ਕਿ ਸਟਰੋਂਗ ਕੈਨੇਡਾ, ਅਗਰ ਕੈਨੇਡਾ ਮਜ਼ਬੂਤ ਹੋਵੇਗਾ ਤਾਂ ਉਹ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ ਦੇ ਵਿੱਚ ਮਦਦ ਕਰੇਗਾ। ਮੇਕ ਅਮਰੀਕਾ ਗ੍ਰੇਟ ਅਗੇਨ, ਇਹ ਡੋਨਲਡ ਟਰੰਪ ਦਾ ਸਲੋਗਨ ਸੀ। ਇਸ ਮੁੱਦੇ ਤੇ ਉਹਨਾਂ ਨੇ ਇਲੈਕਸ਼ਨਾਂ ਜਿੱਤੀਆਂ ਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਨਿਊਯਾਰਕ ਦੇ ਵਿੱਚ ਫਾਈਨਾਂਸਰ ਸੀਗੇ, ਕੁਛ ਹੋਰ ਬਿਜ਼ਨਸ ਆਗੂ ਸੀ, ਜਿੱਥੇ ਉਹਨਾਂ ਨੇ ਕਿਹਾ ਕਿ ਕੈਨੇਡਾ ਤੇ USA ਨੂੰ ਇੱਕ ਨਵੀਂ ਪਾਰਟਨਰਸ਼ਿਪ ਸ਼ੁਰੂ ਕਰਨ ਦੀ ਲੋੜ ਹੈ, ਇੱਕ ਬਾਈਲੈਟਰਲ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਦੁਬਾਰਾ ਸ਼ੁਰੂ ਕੀਤਾ ਜਾਵੇ ਤੇ ਪੁਰਾਣੀਆਂ ਚੀਜ਼ਾਂ ਤੇ ਨਾ ਖੜੇ ਹੋ ਕੇ ਇੱਕ ਨਵੇਂ ਮਜ਼ਬੂਤ ਪਲੇਟਫਾਰਮ ਵੱਲ ਧਿਆਨ ਦਿੱਤਾ ਜਾਵੇ ਜੋ ਕਿ ਤਾਕਤਵਰ ਹੋਵੇ, ਆਜ਼ਾਦ ਹੋਵੇ ਤੇ ਕੈਨੇਡਾ ਜਿਹੜਾ ਹੈ ਅਮਰੀਕਾ ਨੂੰ ਗ੍ਰੇਟ ਬਣਾਉਣ ਦੇ ਵਿੱਚ ਹੋਰ ਮਦਦ ਕਰੇ। ਕਾਰਨੀ ਨੇ ਕਿਹਾ ਕਿ US ਪ੍ਰੈਜੀਡੈਂਟ ਡੋਨਲਡ ਟਰੰਪ ਦੇ ਜਿਹੜੀਆਂ ਸ਼ਿਫਟ ਹੈਗੀਆਂ ਨੇ ਸਟੇਟ ਦੇ ਵਿੱਚ ਤੇ ਇਹਦੇ ਨਾਲ ਦੁਨੀਆ ਜਿਹੜੀ ਹੈ ਡਿਵਾਈਡਡ ਤੇ ਡੇਂਜਰਸ ਬਣ ਗਈ ਹੈ, ਵੰਡੀ ਹੋਈ ਤੇ ਖਤਰਨਾਕ ਬਣ ਗਈ ਹੈ ਤੇ ਕੈਨੇਡਾ ਵਾਲਿਆਂ ਨੂੰ ਫੋਕਸ ਕਰਨਾ ਚਾਹੀਦਾ ਕਿ ਆਪਣਾ ਖਿਆਲ ਰੱਖਣ ਤੇ ਇੱਕ ਆਪਣਾ ਜਿਹੜਾ ਸਟੇਟਸ ਹੈ ਐਨਰਜੀ ਸੁਪਰ ਪਾਵਰ ਵਜੋਂ ਉਸਨੂੰ ਉਹ ਬਰਕਰਾਰ ਰੱਖਣ ਤੇ ਉਸ ਵਿੱਚ ਅੱਗੇ ਵਧਣ। ਸੋ ਇਹਦਾ ਮਤਲਬ ਇਹ ਉਹ ਕਹਿੰਦੇ ਕਿ ਇਹਦਾ ਮਤਲਬ ਇਹ ਨਹੀਂ ਘਟਣਾ ਚਾਹੀਦਾ ਕਿ USA ਨਾਲੋਂ ਅਸੀਂ ਤੋੜ ਵਿਛੋੜਾ ਕਰਨਾ ਚਾਹੁੰਦੇ ਹਾਂ, ਬਲਕਿ USA ਦੇ ਨਾਲ ਅਸੀਂ ਮਿਲ ਕੇ ਹੀ ਚੱਲਣਾ ਚਾਹੁੰਦੇ ਹਾਂ। ਤੇ ਇਹ ਵੀ ਉਹਨਾਂ ਨੇ ਕਿਹਾ ਕਿ USA ਵਾਲੇ ਕੈਨੇਡਾ ਦੇ ਉੱਪਰ